I go.

Thank you.

Hey! Hey! Hey! Hey!

कांच कोठरी मैं तू बसता, संग सागल बिखे की व्यादे,

Let's go.

ਤਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵੱਜਿਓ ਤਹ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮਨ ਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੂ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟੈ।

ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮੈ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁੰ ਵਰਣਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲਮਹਿ ਘਟ ਘਟ ਨਾਨਕ ਮਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁੰ ਵਰਣਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲਮੈ ਘਟ ਘਟ ਨਾਨਕ ਮਾਂਝਾ ਵਾਹਿਗੁਰੂ ਜੀ ਕਾ ਖਾਲਸਾ

ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ

0: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ।
1: ਜੇ ਤੀਸਰ ਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ।
0: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ।

0: ਸੁਣਿਆ ਸਿੱਧ ਪੀਰ ਸੁਰਨਾਲ, ਸੁਣਿਆ ਧਰਤ ਤਵਲੇ ਆਕਾਸ,
1: ਸੁਣੇ ਦੀਪ ਲੋ ਪਾਤਾਲ, ਸੁਣੇ ਪੋਹੇ ਨ ਸਕੈ ਕਾਲ,
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਈਸ਼ਰ ਬਰਮਾ ਇੰਦ, ਸੁਣੇ ਮੁਖ ਸਲਾਹਣ ਮੰਦ,
0: ਸੁਣੇ ਜੋਗ ਜੁਗ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ,
1: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਸਤ ਸੰਤੋਖ ਗਿਆਨ, ਸੁਣੇ ਅੜਸਠ ਕਾ ਇਸ਼ਨਾਨ,
1: ਸੁਣੇ ਪੜ ਪੜ ਪਾਵਹਿ ਮਾਨ, ਸੁਣੇ ਲਾਗੇ ਸਹਿਜ ਧਿਆਨ।

0: ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

0: ਪੰਜੀ ਨਮਸਤੰਗ ਪੰਜੀ ਨਮਸਤੰਗ ਧਾਰੇ ਨਮਸਤੰਗ ਪਾਰੇ
1: ਨਮਸਤੰਗ
0: ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ।

0: ਬਕਰ ਬਕਰ ਫਿਰੈ ਚਤੁਰ ਚਕ ਮਾਨ ਹੈ ਪਰਦੀਨ
1: ਲੋਕ ਚੌਦਾਂ ਕੇ ਬਿਖੈ ਜਗ ਜਾਪੈ ਜੇ ਜਾਪ
0: ਨਾਦ ਮੂਰਤ ਥਾਪਿਓ ਸਵੇ ਜੈ ਥਾਪ
1: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ
0: ਦੇਸੋ ਪਰਮ ਰਹਿਤ ਲੱਖ ਭੇਸ
1: ਅੰਗ ਰਾਵ ਨ ਰੰਗ ਜਾਕੇ ਜਾਤ ਪਾਤ ਨਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ
0: ਸਰਬ ਪੰਜਨ ਆਦ ਰੂਪ ਅਸੂਤ
1: ਅੰਗੀ ਨ ਭੰਗ ਨਾ ਤਮੇਕ ਪੁਰਖ ਅਪਾਰ
0: ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਸਰਬ ਗੰਤਾ ਸਰਬ ਹੰਤਾ ਸਰਬ

0: ਸਰਬੰਗੰਤਾ ਸਰਬੰਗੰਤਾ ਸਰਬੰਗ ਖਿਆਤਾ
1: ਸਰਬੰਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ
0: ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਨੰਗੰ ਸਰੂਪੇ ਅਭੰਗੰ ਬਿਭੂਤੇ
1: ਸਰਬਸਾਥੇ ਅਗਾਧ ਸਰੂਪੇ ਨਿਰਵਾਦ ਬਿਭੂਤੇ
0: ਅਲੰਗੀ ਨਾਮੇ ਦਰਭੰਗੀ ਦਰਗਾਮੇ ਦਰਭੰਗੀ

0: ਹੈ ਕਰੁਣਾਲੇ ਹੈ ਨਿਪਨਾਇਕ ਹੈ ਸਰਪਾਇਕ ਹੈ ਅਕਲੰਕ੍ਰਿਤ ਹੈ ਸਰਬਾ ਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਰਾਸ਼ੰ ਤਾਮ ਸੰਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ
1: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ

0: ਦਸਵਈਏ ਪਾਤਸ਼ਾਹੀ ਦਸਵੇ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੈ ਸਾਰੇ ਦੇਸ ਕੋ ਦੇਖ ਰਿਓ ਮਤ ਕੋ ਨਾ ਦੇਖਤ ਪ੍ਰਾਨ ਪਤੀ ਕੈ
1: ਭਗਵਾਨ ਕੀ
0: ਮਾਤਿ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰ ਵਾਰੀ ਭਜਾਨ ਕੇ ਭੂਪ ਪਲੀ ਬਿਦ ਨਿਆਵ ਸੀਸ ਨਾ ਜਾਦ ਵਿਚਾਰ ਜੀਤ ਫਰੇ ਸਭ ਦੇ ਸਦਸਾਨ ਕੋ ਬਾਜਤ ਟੋਲ ਮਰਦੰਗ ਨਗਾਰ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰ ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇਵ ਅਨੇਕ ਵਸੀਖ ਹੈ ਪੌਣ ਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਕੇ ਦੇਖ ਸ਼ੁੱਧ ਸੁਪਾਹ ਤੁਰੰਤ ਤਪਾਸੋ ਸਾਜ ਸਨਾ ਤਰਜਾਨ ਦਲਿੰਗ ਪੂਰ ਅਰੀਨ ਮਰੂਰ ਮਵਾਸਨ ਮਤਿ ਮਤੰਗਨ ਮਾਨ ਮਲਿੰਗ
1: ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਵਸਈਆ ਵਾੜੀ ਗੜਹਾਣ ਕਤੋੜ ਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਦਾਨ ਦੇਵ ਨਿਧਨ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੇ
1: ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਵਤ ਪੈਂਗੇ
0: ਉਨ ਪ੍ਰਤਾਪਨ ਬਾੜ ਜੇ ਤੁਨ ਪਾਪਨ ਕੇ ਬਾਪੁੰਜਕ ਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਧ ਭਜੂੰਤਰ ਲੋਕ ਕੋ ਰਾਜ ਕਰੇਂਗੇ
1: ਨਾਨਕ ਜਾਦਿਕ ਦਾਨ ਨੇਕ ਸਵੰਬਰ ਸਾਜ ਬਰੇਂਗੇ
0: ਬ੍ਰਹਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਨਰ ਸ਼੍ਰੀ ਪਤ ਕੇ ਪ੍ਰਸ ਹੈ

0: ਪਰਲੋਕ ਗਵਾਇਓ।
1: ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ।
0: ਸਾਚ ਕਹੋ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
1: ਕਾਹੁਲ ਪਾਹਨ ਪੁਰ ਤਰਿਓ ਸਿਰ।

0: ਦਿਨ ਭੁੱਖਾਂ ਸਭ ਗਵਾਈਆਂ,
1: ਕਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ,
0: ਸਦਾ ਕੁਰਬਾਨ ਕੀਤਾ ਗੁਰ ਬੈਠੋ, ਜਿਸ ਦੀਆਂ ਇਹ ਵਡਿਆਈਆਂ,
1: ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਤਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ,
1: ਪੰਚ ਦੂਤ ਤੁਧ ਵਸ

0: ਭਾਗ ਸਵਾਲੀਆ,
1: ਕਹੇ ਨਾਨਕ ਲਵੇ ਬਾਚੋਂ ਕਿਆ ਕਰੇ ਵਿਚਾਰੀਆ।
0: ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ
1: ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
0: ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ,
1: ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ।

0: ਸਤਿਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੂੰ ਪਾਏਕ ਵੇਕ ਪਰਸਨ ਆਇਆ,
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ।

0: ਸ਼ਬਦ ਸੋਹਿਲਾ ਸਤਿਗੁਰੁ ਸੁਣਾਇਆ।
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਭਾਇਆ।
0: ਕਹੇ ਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ,
1: ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਸੇ ਜੀਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ।

0: ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹਾਰਿਆ।
1: ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ।
1: ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾਰੇ।
0: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ।
1: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ।
0: ਗੁਰ ਕੈ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੈ।
1: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਏ।
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
1: ਏਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁਛੋ ਪਵੇਕੀਆ ਜਾਏ।
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ।
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
0: ਆਵੋ

0: ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰੰਗ ਪਾਣੀ,
1: ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ।
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਕਹੇ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ,
0: ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ,

0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਬਲਾਏ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰੂ ਆਜੋ ਤੱਤੇ ਸਾਰ ਨਾ ਜਾਣੀ
1: ਤਿਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ
1: ਮਨੋ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵਾ ਪੇ ਲਾਹੇ ਗੁਰਮੁਖ ਸਦਾ ਸੰਭਾਲੀਏ
0: ਕਹੇ ਨਾਨਕ ਇਹ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਏ
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ
1: ਜਾਤ ਸੁਭਾਣਾ ਤਾਂ ਜੰਮ

0: ਰੱਖੇ ਬਾਜਾ ਪਵਨ ਵਜਾਇਆ।
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੋ,
0: ਗਾਵੋ ਤਾਂ ਸੋਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ,
1: ਸੱਚੋ ਧਿਆਵੇ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਸੁਕਹੋ ਟਲ ਗੁਰ ਸੇਵੀ ਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸ਼ੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ

ਜੋ ਦਿਸੈ ਤਿਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੁਟੈ।

ਕਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਾਉ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲਮੈ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦ ਕਥੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਣਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ ਘਟ ਨਾਨਕ ਮਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਣਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਾੜ ਤਪੰਦਾ ਤਿਸ ਲੱਗੈ

ਪ੍ਰਭ ਤੁਦ ਬਿਣ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ। ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦੇ ਵਿੱਚ ਬਿਠਾ ਕਰਕੇ ਨਾਮ ਬਾਣੀ ਦੀ ਦਾਤ ਸੱਚੇ ਪਾਤਸ਼ਾਹ ਬਖਸ਼ ਰਹੇ ਨੇ। ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ ਰਹੇ ਨੇ। ਜੋ ਸੱਚੇ ਪਾਤਸ਼ਾਹ ਨੇ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕੀਤਾ ਅਤੇ ਜੋ ਅਸਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਦੋਨੋਂ ਦਾ ਹੁਕਮਨਾਮਾ ਸਾਹਿਬ ਦੇ ਅਰਥ ਅਤੇ ਹੜ੍ਹ ਦੇ ਮਹੀਨੇ ਦੇ ਅਰਥ ਜਿਹੜੇ ਨੇ ਉਹ ਤਕਰੀਬਨ ਮਿਲਦੇ ਜੁਲਦੇ ਨੇ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਵਿੱਚੋਂ ਬਖਸ਼ਿਸ਼ ਕੀਤਾ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜਿਹੜੇ ਆਪਾਂ ਕਰਮ ਧਰਮ ਕਰਦੇ ਹਾਂ ਨਾ, ਜਿਵੇਂ ਕਿ ਆਪਾਂ ਕਹਿੰਦੇ ਅਸੀਂ ਲੰਗਰ ਬੜੇ ਲਾਏ ਨੇ, ਅਸੀਂ ਸੇਵਾ ਕਰਦੇ ਹਾਂ ਜਾਂ ਅਸੀਂ ਪੁੰਨ ਦਾਨ ਕਰਦੇ ਹਾਂ, ਕਹਿੰਦੇ ਇਹ ਜਦੋਂ ਜੰਮ ਲੈ ਕੇ ਜਾਂਦੇ ਨੇ ਨਾ, ਰਸਤੇ ਦੇ ਵਿੱਚ ਹੀ ਸਾਰਾ ਕੁਝ ਲੁੱਟ ਲੈਂਦੇ ਨੇ। ਅਤੇ ਅੱਗੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿੰਦੇ ਨਾਲ ਕੀ ਜਾਂਦਾ ਭਾਈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਹਿੰਦੇ ਜਿਹੜਾ ਨਾਮ ਜਪਿਆ ਨਾ, ਉਹੀ ਤੇਰੇ ਨਾਲ ਜਾਣਾ, ਅੰਤ ਸਮੇਂ ਉਹਨੇ ਹੀ ਸਹਾਈ ਹੋਣਾ। ਸੱਚੇ ਪਾਤਸ਼ਾਹ ਆਪਣੇ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਉੱਥੇ ਹੱਥ ਨਾ ਅੱਪੜੈ, ਕੂਕ ਨਾ ਸੁਣੀਐ ਪੁਕਾਰ। ਕਿੱਥੇ ਦੀ ਗੱਲ ਕਰਦੇ? ਕਹਿੰਦੇ ਜਦੋਂ ਪ੍ਰਾਣੀ ਚਲਿਆ ਜਾਂਦਾ ਨਾ, ਉਦੋਂ ਨਾ ਤੇ ਮਗਰੋਂ ਕਿਸੇ ਦਾ ਉੱਥੇ ਹੱਥ ਪਹੁੰਚਦਾ, ਨਾ ਉਹਦੀਆਂ ਚੀਕਾਂ ਪੁਕਾਰਾਂ ਜਿਹੜੀਆਂ ਨੇ ਉਹ ਸਾਨੂੰ ਸੁਣਦੀਆਂ। ਕੂਕ ਨਾ ਸੁਣੀਐ ਪੁਕਾਰ। ਕਹਿੰਦੇ ਹੁੰਦਾ ਕੀ ਆ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ, ਜੇ ਗੁਰ ਪੂਰਾ ਧਾਰਨ ਕੀਤਾ ਹੋਊਗਾ ਪੂਰਾ ਗੁਰੂ, ਤੇ ਉਹ ਉੱਥੇ ਬਚਾਊਗਾ। ਜੇ ਨਾਮ ਜਪਿਆ ਹੋਊਗਾ, ਗੁਰੂ ਕੇ ਲੜ ਲੱਗੇ ਹੋਵਾਂਗੇ, ਤੇ ਤਾਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਅੰਤ ਸਮੇਂ ਦੇ ਵਿੱਚ ਸਾਡੇ ਨਾਲ ਸਹਾਈ ਹੋਣਗੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਆ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਕਹਿੰਦੇ ਕਹਿੰਦੇ ਸਾਗਰ ਜਿਹੜਾ ਉਹ ਇਸ ਤਰ੍ਹਾਂ ਪਾਰ ਉਤਰਿਆ ਜਾ ਸਕਦਾ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਇੱਥੇ ਸੰਤਨ ਜਿਹੜਾ ਉਹ ਗੁਰੂ ਵਾਸਤੇ ਵਰਤਿਆ ਗਿਆ। ਕਹਿੰਦੇ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਨਾ, ਉਹ ਇਸ ਭਵਜਲ ਸੰਸਾਰ ਤੋਂ ਪਾਰ ਉਤਰ ਸਕਦਾ। ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ। ਕਹਿੰਦੇ ਲੱਖਾਂ ਤੀਰਥਾਂ ਦੇ ਇਸ਼ਨਾਨ ਕਰ ਲਾ, ਪਰ ਇਸ ਕਲਯੁਗ ਦੇ ਵਿੱਚ ਮੈਲ ਦਾ ਭਰਿਆ ਹੈ ਤੂੰ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈਜੈ। ਕਹਿੰਦੇ ਜੇ ਸੰਗਤ ਦੇ ਵਿੱਚ ਆਉਣਾ, ਗੁਰੂ ਦੇ ਚਰਨ ਫੜਦਾ, ਨਾਮ ਜਪਦਾ, ਤਾਂ ਤੂੰ ਨਿਰਮਲ ਹੋਏਗਾ। ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਕਹਿੰਦੇ ਲੱਖਾਂ ਕਿਤਾਬਾਂ ਪੁਸਤਕਾਂ ਪੜ੍ਹ ਲਾ, ਉਹਨਾਂ ਨੂੰ ਪੜ੍ਹਨ ਦੇ ਨਾਲ ਤੂੰ ਮੁਕਤ ਨਹੀਂ ਹੋ ਸਕਦਾ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਏਕ ਅੱਖਰ ਕੀ ਹੈ ਜੋ ਸੱਚੇ ਪਾਤਸ਼ਾਹ ਨੇ ਸਾਰਿਆਂ ਧਰਮਾਂ ਦੇ ਵਿੱਚ ਬਖਸ਼ਿਸ਼ ਕੀਤਾ। ਜਿਵੇਂ ਈਸਾਈ ਵੀਰ ਸਾਡੇ ਨੇ, ਉਹ ਵੀ ਜੱਸੂ ਮਸੀਹ ਜੀ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਬੰਦਗੀ ਕਰਦੇ ਨੇ, ਏਕ ਏਕ ਅੱਖਰ ਦੀ ਉਹ ਵੀ ਆਰਾਧਨਾ ਕਰਦੇ ਨੇ। ਮੁਸਲਮਾਨ ਅੱਲਾ ਅੱਲਾ ਕਰਕੇ ਇੱਕ ਅੱਖਰ ਦੀ ਆਰਾਧਨਾ ਕਰਦੇ ਨੇ। ਸਾਡੇ ਹਿੰਦੂ ਭਰਾ ਜਿਹੜੇ ਨੇ ਉਹ ਰਾਮ ਰਾਮ ਕਹਿ ਕਰਕੇ ਇੱਕ ਅੱਖਰ ਦੀ ਆਰਾਧਨਾ ਕਰਦੇ ਨੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਨੇ ਏਕ ਅੱਖਰ ਸਾਨੂੰ ਜੋ ਦਿੱਤਾ ਉਹ ਪੰਜ ਪਿਆਰੇ ਦਿੰਦੇ ਨੇ। ਕੀ ਹੈ ਉਹ? ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਿੰਨ ਕੀ ਨਿਰਮਲ ਸੋਈ। ਸੱਚੇ ਪਾਤਸ਼ਾਹ ਕਹਿੰਦੇ ਉਹ ਅੱਖਰ ਨੂੰ ਤੂੰ ਵੀ ਜਪਣਾ ਕਰ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ। ਕਹਿੰਦੇ ਚਾਹੇ ਉਹ ਸ਼ੂਦਰ ਹੈ, ਚਾਹੇ ਵੈਸ ਹੈ, ਚਾਹੇ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਸਾਰਿਆਂ ਨੂੰ ਉਪਦੇਸ਼ ਇੱਕੋ ਹੀ ਹੈ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘੱਟ ਘੱਟ ਨਾਨਕ ਮਾਂਝਾ। ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹ ਚਾਹੇ ਕਬੀਰ ਜੀ ਹੋਣ, ਚਾਹੇ ਰਵਿਦਾਸ ਜੀ ਹੋਣ, ਕਹਿੰਦੇ ਉਹ ਸਾਰੇ ਹੀ
ਪ੍ਰਭੂ ਪਰਮੇਸ਼ਰ ਦੇ ਨਾਲ ਇੱਕਮਿੱਕ ਹੋ ਜਾਂਦੇ ਹਨ। ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਜੋ ਅੱਜ ਮਹੀਨਾ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਸਾਰਿਆਂ ਦਾ ਸੁੱਖ ਸੁੱਖਾਂ ਨਾਲ ਬਤੀਤ ਹੋਵੇ। ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਅਸੀਸ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ ਛੁੱਟੇ ਦਿਲ ਬਵਾੜ ਜੋ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟੇ ਕੋ ਨਾਨਕ ਸਿਉ ਨਾ ਫਲੀਏ ਫਲੀਏ ਬਪੜੇ ਪੀ ਤਨ ਵਿੱਚ ਸਵਾਪ।

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦੇ ਆਖੇ ਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜਨ ਮੈਂ ਸੋਕਾ ਚਨਕਾ ਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਿਸ਼ਚਲ ਥਾਂ

0: ਸਰਬ ਰਜਾਏ ਮਹੱਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾਲ ਜਵਾਸ ਇੱਕ ਨਾ ਹੁਕਮ ਸਮਾਏ ਲੇਕਣਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੜ ਲੇਕਣਾ।

0: mahalla bella vismadnad vismad vismad vismad ved vismad vismadang vismadang frejant vismad pauni vismad pani vismad agni khada vidani vismad dharti vismad kahani swas lage prani vismad sanjog vismad vinjog vismad bhuk vismad bhog vismad sifat vismad sala vismad jul vismad ra vismad nede vismad dur vismad ek hazra hazur ਵੇਗੁੜਾਂ ਲਿਆ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣਿਕ ਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਵੈਸੰਤਰ ਕੁਦਰਤ ਧਰਤੀ

0: ਇਹ ਜਿਵੇਂ ਬਹੁਤੇ ਦਿਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਿੜਦਾ ਤਾਂ ਕੋ ਨੀ ਸੁਣ ਲੋਕ ਸੁਭਾਇਆ ਸਤਿਗੁਰ ਨੇ ਸੱਚ ਪਾਇਆ ਦਿਨ ਵਿੱਚੋਂ ਆਪ ਗਵਾਇਆ ਸੱਚੋ ਸੱਚ ਬਜਾਇਆ ਸੱਚੋ ਸੱਚ ਬਜਾਇਆ
1: ਆਸਾ ਮਹਲਾ ਚੌਥਾ।

ਸਰਲ ਜਹਾਨ। ਸੇਵਕ ਸੇਵਾ ਕਰਮ ਚੜਾਓ, ਪਿੰਨੀ ਰਾਂਝਣਾ ਮੰਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਰੋਲਿਆ ਬਹੁਤ ਅਨੰਤ, ਲਾਟੂ ਮਦਾਣੀ ਅਨਗਾ।

ਸਭ ਸਰੇ ਬਣ ਪੜ ਕਰੇ ਵਿਚਾਰ ਬੰਦੇ ਸਿਜ ਪਵਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸਨੂਪਾ ਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾ ਸਵੈਕਾਰ ਜੋਗੀ ਸੁਣਦੇ ਹਮ ਜੇ ਤੇ ਅਲਖਣਾ।

ਹਉ ਮੈਂ ਕਿਥੋਂ ਉਪਜੈ ਕਿ ਸੰਜਮੇ ਜਾਏ, ਹਉ ਮੈਂ ਹੁਕਮ ਹੈ ਤੈ ਕਿਰਤ ਫਿਰਾਏ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ, ਪੌੜੀ ਸੇ ਕੀਤੀ ਸੰਤੋਖਈ ਜਿਨ ਸੱਚੋ ਸੱਚ ਤੇ ਆਇਆ ਉਹਨੀ ਮੰਦ ਪਹਿਲਾਂ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਧਨ।

ਮਹੱਲਾ ਪਹਿਲਾ ਪੁਰਖਾ ਬਿਰਖਾ ਤੀਰਥਾ ਤਟਾ ਮੇਗਾ ਖੇਤਾ ਦੁਪਿੰਦੀ ਪਾਲੋ ਮੰਡਲਾ ਖੰਡਾ ਵਰਪੰਡਾ ਅੰਡਜ ਜੇਰ ਤੁਜਾ ਖਾਣੀ ਸਿਤ ਜਾ ਸੁਮਿਤ ਜਾਨੇ ਨਾਨਕਾ ਸਰਮ ਰਾਜਨ ਤਾਂ

ਤੋਏ ਸੱਚ ਤਾਂ ਪ੍ਰਜਾਣੀਆਂ ਚ ਸੱਚ ਤਰੇ ਪਿਆਰ ਨਾ ਸੁਨ ਮੈਂ ਰਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪ੍ਰਜਾਣੀਆਂ ਚ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕਾ ਵਿੱਚ ਦੇ ਕਰਤਾ ਵੀ ਉਹ ਸੱਚ ਤਾਂ ਪ੍ਰਜਾਣੀਆਂ ਚ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾਣੀਆਂ ਜਾਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ ਸੱਚ

ਪਰ ਕਾਮ ਨੇ ਸਤ ਪੁੱਛੀ ਹੈ ਵਹਿ ਵਹਿ ਕਰੇ ਵਿਚਾਰ। ਅੰਧੀ ਰਹੀਤ ਗਿਆਨ ਮੈਂ ਹੁਣੀ ਭਾਏ ਪਰੇ ਮੁਰਦਾਰ, ਗਿਆਨੀ ਨੱਚੇ ਬਾਜੇ ਮਾਵੇਂ ਰੂਪ ਕਰੇ ਸਿਗਾਰ। ਉੱਚੇ ਕੁਕੇ ਵਾਦਾ ਗਾਵੈ ਜੋਦਾ ਕਾ ਵਿਚਾਰ, ਮੂਰਖ ਪੰਡਤ ਇੱਕ ਮਤ ਜੇ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੈ, ਮੰਗੈ ਮੋਖ ਦੁਆਰ ਜਤੀ ਸਦਾ ਵੈ ਜੁਗਤ।

ਤੁਰ ਕਰਮ ਜਨਾ ਤੂੰ ਪਾਇਆ ਤੇ ਨੀ ਕਸਮ ਤਿਆਲ ਇਹਨਾਂ ਜਨਤਾ ਕੇ ਬਸ ਕਿਸ ਨਾਇ ਤੂੰ ਵੇਖੀ ਜਗਤ ਪਾਲ ਇੱਕ ਨਾਂ ਨੂੰ ਤੂੰ ਮੇਲੇ ਕਬੂਤ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਤਾਂ ਬਜਾਇਆ ਸਜੀ ਸੱਚ ਸਮਾਇਆ ਸਜੀ ਸੱਚ।

ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦੇ ਉਹ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਾਗਾਰ ਤਾਂ ਉਮੀ ਸਾਧਨ ਮਾਰੀ ਹੈ ਜੇ

ਪੂਰਬੀ ਮਹੱਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਨ ਦਰਬਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਹੋ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ ਪਾਏ ਲੱਗੋ ਮੋਹਿ ਕਰੋ ਬੇਨਤੀ ਕਉ ਸੰਤ ਮਿਲੈ ਵੱਡ ਭਾਗੀ ਰਹਾਉ ਮਨ ਅਰਪਉ ਧਨ ਰਾਖੋ ਆਗੈ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅਨਦਿਨ ਫਿਰਉ ਤਿਸ ਪਿਛੈ ਬੈਰਾਗੀ ਪੂਰਬ ਕਰਮ ਅੰਕੁਰ ਜ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸ਼ਰਨ ਗਹੁ ਪੂਰਨ ਰਾਮ ਰਤਨ ਹੀ ਅਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤੀਖਿਅਨ ਮੋਹ ਕੀ ਫਾਸ ਕਾਟਣ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਣੋ ਅਰਦਾਸ ਕਰ ਗੈ ਲਿਹੁ ਨਾਨਕ ਕੇ ਸਵਾਮੀ ਜੀਉ ਪਿੰਡ ਸਭ ਤੋਂ ਮਰੀ ਰਾਸ ਗੌੜੀ ਮਹੱਲਾ ਪੰਜਵਾਂ ਹਰ ਪੇਖਣ ਕਉ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵਾਉਂ ਦਿਨ ਰਹਿਣੀ ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਕਰੋ ਨਿਹੋਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟ ਧਾਰ ਨਾਨਕ ਜਨਮ ਕਰਤਾਰ ਸਫਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਹਿ ਮਾਰਗ ਦੇ ਬਤਾਈ ਰਹਾ ਵੰਤਰ ਲੱਖ ਨ ਜਾਈ ਲੱਖਿਆ ਵਿੱਚ ਪੜਦਾ ਹੋ ਮੈਂ ਭਾਈ ਮਾਇਆ ਮੋਹਿ ਸਭੂ ਜਗ ਸੋਇਆ ਭਰਮ ਕਹੋ ਕਿਉਂ ਜਾਈ ਇੱਕ ਸੰਗਤ ਇੱਕ ਤਗਰੇ ਬਸਤੇ ਮਿਲ ਬਾਤ ਨ ਕਰਤੇ ਪਾਈ ਇੱਕ ਬਸਤ ਬਿਨ ਪੰਚ ਦੁਹੇਲੇ ਉਹ ਬਸਤ ਗੋਚਰ ਠਾਈ ਜਿਸ ਕਾ ਗ੍ਰਿਹੁ ਤਿਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕੋ ਪਾਪ ਕਰੇ ਨੀ ਪਾਵੇ ਬਿਨ ਸਤਿਗੁਰ ਸ਼ਰਨ ਆਈ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵਲਾਈ ਪੰਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਭਾਈ ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ ਸਹਿਜ ਭਇਆ ਪ੍ਰਮ ਕਿਨ ਮੈਂ ਨਾਟਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਏ ਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਠ ਲਾਏ ਸਤਿਗੁਰੂ ਮੁਝੈ ਬਤਾਇਓ ਰਹਾਉ ਜਦ ਕਦ ਦੇਖੋ ਤਤ ਤੁਮ ਹੀ ਮੋਹ ਇਹੋ ਵਿਸ਼ਵਾਸ ਹੋਇ ਆਇਓ ਕਹਿ ਪੈ ਕਰੋਂ ਅਰਦਾਸ ਬੇਨਤੀ ਜੋ ਸੁਨਤੋ ਹੈ ਰਘੁਰਾਇਓ ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁਕਾਨ ਦਿਖਾਇਓ ਖੰਡ ਬ੍ਰਹਮੰਡ ਕਾਏ ਕੋ ਠਾਣਾ ਗੁਰ ਪਰਦਾਉ ਖੋਲ ਦਿਖਾਇਓ ਨਾਨਦ ਨਾਨਦਾਨ ਇਕਠਾਈ ਤੋ ਬਾਹਰ ਕੈਠੈ ਜਾਇਓ ਇਕ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੁ ਨਾਨਕ ਪਰਮ ਗੁਰੂ ਖੋਈ ਹੈ ਇਵ ਤੱਤੈ ਤੱਤ ਮਿਲਾਇਓ ਗੌੜੀ ਮਹੱਲਾ ਪੰਜਵਾਂ ਆਉਦ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਕਰੋ ਬੇਨੰਤੀ ਸੁਨਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾਈ ਹਾਂ ਘਾਟ ਚਲਹੋ ਹਰ ਲਾਹਾ ਅੱਗੈ ਬਸਨ ਸੁਹੇ ਲਹਿਓ ਸੰਸਾਰ ਬਕਾਰ ਸਹਿਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਏ ਹਰ ਰਸ ਅਕਾਥ ਕਥਾ ਤਨ ਜਾਨੀ ਜਾ ਕਹੁ ਆਏ ਸੋਈ ਬਿਹਾਜੇ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖੁਨ ਹਾਰੇ ਖੇਦ ਕਰਹੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਅਨਕ ਕਨਕ ਪਉ ਭਾਂਤੀ ਛੋਡੈ ਕਤਹੁ ਨਾਹੀ
एक बात सुनता की ओटा साध संग मिट जा ही कर कृपा संत मिले मोहे तंते धीरज पाया संति मन दियो मोहि निरपाउ गुर का शब्द कुमार जीत लयो महा बिखादी सहज सुहेली बाणी कहो नानक मन पया परगासा पाया पद निर्बाणी गौड़ी महला पंजवा हो बिनासी राया निरपो संग तुम्हारे बसते हो डरन कहाँ ते आया रहाओ एक महल तू हो फारो एक महल निमानो एक महल तू आपे आपे एक महल गरीबानो एक महल तू पंडित बक्ता एक महल खल होता एक महल तू सब किस ग्राह जो एक महल कछु ना लेता काठ की पुत्री कहाँ करे बपरी खला बनहारू जान जैसा पे करावे बाजी करो तैसो ही साज अन अनक कोठरी बहुत पात करिया पुआ रखवारा जैसे महल राख तैसे रहना क्या यू करे बिचारा जिन किस की आसोई जाने जिने साबित साजी कहो नानक परम्पर स्वामी कीमत अपने काजी गौड़ी महला पंजवा छोड़ छोड़ रे बिख्या के रसुआ और जरहे ओ रे बाबर गाबर ज्यो करख्या हरियाओ पशुआ रहाओ जो जानै तू अपने काजै सो संग न चालै तेरे तसुआ नांगो आयो नांग संदासी फेर फिर वर काल ग्रसुआ पेख पेख रे कसौंब की लीला राच माच तनु लो हसुआ छीजत डोर दिन सिर रैनी जी को काज न कीनो कछुआ करत करते भी बिरधानो हारियो कते तन खी नसुआ जो मोह उन मोहनी बाला उसते घट नाही रोच चसुआ जग ऐसा मोह ग्रह दिखायो तो शरण पर्यो ताज गर बसुआ मार्ग प्रभ को संत बतायो दृढ़ नानक दास भगत हर जसुआ गौड़ी महला पंजवा तुझ बिन कवन हमारा मेरे प्रीतम प्राण आधार राहु अंतर की वे तुम ही जानी तुम ही पाए सजन सुहेले सर्व सुखा मैं तुझ ते पाए मेरे ठाकुर अग है अतोली वरण न सको तुमरे रंगा गुण निधान सुखदाते अगम गोचर प्रभ अविनाशी पूरे गुर ते जाते भ्रम पो काट किए ने केवल जब ते हों मैं मारी जन्म मरण को चूको सहसा साध संग दर सारी चरण पुकार करो गुर सेवा बार जाऊं लकबरिया जे प्रसाद पाउ जल तरिया जन नानक प्रे संग मिरिया गौड़ी महला पंजवा तुझ बिन कवन रजावे तो ही तेरो रूप सगल देख मोही राव सुर्ग पयाल मृत भू मंडल सर्व समानो एक ही शिव शिव कर तु सगल कर जो रही सर्व माया ठाकुर तेरी दोही पतत पावन ठाकुर नाम तुमरा सुखदाई निर्मल सीत लोही ज्ञान त्यान नानक वड्याई संत रे सिंगाल गलोही गौड़ी महला पंजवा मिलो प्यारे जिया प्रभ किया तुम्हारा थी राहु अनक जन्म बहु जोनी भ्रमयां बहुर बहुर दुख पाया तुमरी कृपा ते मानक देह पाई है देहु दर्श हर राया सोई होवा जो तिस भाणा वरण किनी कीता तुमरे भाण पर मोहि मोहया जागत नाही सूता बिनो सुनो तुम प्राण पत प्यारी कृपा निध दयाला राख लियो पिता प्रभ मेरे नाथ है कर प्रतपाला जिसनो तुम्हें दिखायो दर्शन साध संगत कै पाचय कर कृपा तूर देव संतन की सुख नानक्यो बांचय गौड़ी महला पंजवा हौता कै बलिहारी जाके केवल नाम आधारी रहाउ महिमा ताकी के तो गनी है जन पार ब्रह्म रंग राते सुख सहज आनंद तना सांग उन संग संसार अवरण दाते जगत उदाहरण से ही आए जो जन दर्श प्यासा उनकी शरण परेशु तरिया संत संग पूर्ण आसा ता कै चरण परों ता जीवा जन कै संग निहाला भगतन की रेन हुई मन मेरा हो प्रभु कृपाला राजोवन अब्द जो दिसै सब किश जुग में घटया नाम निदान सत नवतन निर्मल हो नानक हर तन खटया गौड़ी महला पंजवा जोग जोगत सुनो आयो गुर ते मोको सतगुर शब्द बजायो रहाओ नौ खंड पृथ्वी इस तान में रबया निमख निमख नमस्कारा दिख्या गुर की मुंदरा कानी दृढ़ एक निरंकारा पांच चेले मिल पाई एकत्रा एक सकै वस किए दस बैराकन आज्ञाकारी तब निर्मल जोगी थी परम जराय चराई विभूता पांथे कर पेखिया सहज सोख सोकीनी भुगता जो ठाकुर मस्तक लिखिया
ਜਿਹ ਭਉ ਨਾਹੀ ਤਹਾਂ ਆਸਨ ਬੰਧਿਉ ਸਿੰਘੀ ਅਨਹਤ ਬਾਣੀ ਤਤ ਵਿਚਾਰ ਡੰਡਾ ਕਰ ਰੱਖ ਜੋਗਤ ਜੁਗਤ ਨਾ ਮਨ ਪਾਣੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਣੋ ਸਗਲ ਥਿਹਾਏ ਲੇ ਮੀਤਾ ਹਰਿਆ ਖੁਦ ਜਾ ਕੋ ਗੁਰਦੀਆ ਤਾਂ ਕਿ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਪ੍ਰਮਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਵਿਸ਼ਵਾਸਾ ਤਾਰੀ ਲੇ ਭਵਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮੰਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਣ ਪਤ ਮੋ ਮੇ ਮੋਰੇ ਮੋਹਿ ਅਨਾਸ ਸ਼ਰਨ ਪ੍ਰਭ ਤੋਰੀ ਅੰਧਕੂਪ ਮੈਂ ਆਦੇ ਰਾਖੂ ਕਛੂ ਸਿਆਨ ਭੁਕਤ ਨਾ ਮੋਰੀ ਰਹਾਉ ਕਰਨ ਕਰਾਵਣ ਸਭ ਕਿਛ ਤੁਮ ਹੀ ਤੁਮ ਸਮਰੱਥ ਨਾਹੀ ਅਨਹੋਰੀ ਤੁਮਰੀ ਗਤ ਮੈਂ ਤੁਮ ਹੀ ਜਾਣੋ ਸੇ ਸੇਵਕ ਜਨ ਭਾਗ ਮਥੋਰੀ ਆਪਣੇ ਸੇਵਕ ਸੰਗ ਪ੍ਰਭ ਤੁਮ ਪ੍ਰਭ ਰਾਤੀ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟੋ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਈ ਇਕ ਜਨ ਕਈ ਮੈਂ ਲਾ ਕਰੂਰੀ ਜਾ ਕਹੀਐ ਪ੍ਰਗਟ ਪ੍ਰਭੂ ਆਨੰਦਨ ਕੀਰਤਨ ਰਸਨ ਰਮੋਰੀ ਤੁਮ ਸਮਰੱਥ ਅਪਾਰ ਅਤਿ ਉੱਚੇ ਸੁਖ ਦਾਤੇ ਪ੍ਰਪ੍ਰਾਣ ਅਧੂਰੀ ਨਾਨਕੋ ਪ੍ਰਭ ਕੀ ਜੈ ਕਿਰਪਾ ਉਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾ ਤੁਮਾਰ ਸੇਤੀ ਰਾਤੇ ਸੰਤੋ ਨਿਬਾਹੇ ਲੇਹੋ ਮੋਕੋ ਪੁਰਖ ਵਧਾਤੇ ਓੜ ਪਹੁੰਚਾਵੂ ਦਾਤੇ ਰਹਾਉ ਉਮਰਾ ਮਰ ਮਹੁ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਧਾਤੇ ਰਾਖੂ ਸ਼ਰਨ ਆਦੀਨ ਕਉ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੇ ਕਰ ਕਿਰਪਾ ਜਸ ਰਾਖੂ ਸੰਗੇ ਤੇ ਪਾਰ ਪਰਾਤੇ ਹੀ ਤੂਤ ਪ੍ਰਭ ਤੁਮ ਸਮਰੱਥਾ ਸਭ ਕਿਛ ਤੁਮ ਰਹਿ ਹਾਥੇ ਐਸਾ ਨਿਦਾਨ ਦੇਹੋ ਮੋਹ ਕਉ ਹਰ ਜਨ ਚੱਲੈ ਹਮਾਰੈ ਸਾਥੇ ਨਿਰਗੁਣ ਯਾਰੇ ਕਉ ਗੁਣ ਕੀ ਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮੰਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾ ਸਹਿਜ ਸਮਾਇਓ ਦੇ ਮੋਕੋ ਸਤਿਗੁਰ ਭੈ ਦਿਆਲ ਦੇਵ ਰਹਾਉ ਕਾਟ ਜੇਵਰੀ ਕੀਓ ਦਾਸਰੋ ਸੰਤਨ ਟਹਿਲਾਇਓ ਇਕ ਨਾਮ ਕੋ ਥਿਓ ਪੁਜਾਰੀ ਮੋਕੋ ਚਰਜ ਗੁਰਹਿ ਦਿਖਾਇਓ ਪਯੋ ਪ੍ਰਗਾਸ ਸਰਬੂ ਜੀ ਆਰਾ ਗੁਰ ਗਿਆਨ ਮਨਹਿ ਪ੍ਰਗਟਾਯੂ ਅੰਮ੍ਰਿਤ ਨਾਮ ਪਿਓ ਮਨ ਤ੍ਰਿਪਤਿਆ ਅਨਪੈ ਠਹਿਰਾਯੂ ਮਾਨੁ ਆਗਿਆ ਸਰਬ ਸੁਖ ਪਾਏ ਦੁਖ ਹੈ ਠਾਉ ਗਵਾਇਓ ਜੋ ਸੋ ਪ੍ਰਸੰਨ ਪਏ ਪ੍ਰਭ ਠਾਕੁਰੂ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਹਰ ਰਾਯੂ ਕਹੋ ਨਾਨਕ ਆਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਯੂ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾ ਕੀਓ ਟਗਹੀ ਜੈ ਰੇ ਜਨ ਧਾਰੇ ਬ੍ਰਹਮੰਡ ਖੰਡ ਹਰ ਤਾਕੋ ਨਾਮ ਜਪੀ ਜੈ ਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਾਨੋ ਸੁਖ ਦੁਖੋ

ਰਹਾਉ ਮਹਾ ਕਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਚਤਾਰੇ ਸੀਤਲ ਛਾਂ ਸੁਖ ਹਰਿ ਸ਼ਰਣੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵਜਲ ਪਾਰ ਉਤਾਰੇ ਚਰਨ ਕਮਲਿਆ ਰਾਧਤ ਮਨ ਮੈਂ ਜਮਕੀ ਤ੍ਰਾਸ ਵਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਚਾਗਮ ਪਾਰੇ ਗੁਣ ਗਾਵ ਤਿਆਵ ਸੁਖ ਸਾਗਰ ਜੂਏ ਜਨਮ ਨਹਾਰੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲਿਹਾਰੇ ਰਾਗ ਗਉੜੀ ਚੇਤੀ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਹਿਰਤਨ ਅਮੋਲਕ ਸਾਧ ਸੰਗ ਜਪ ਇੱਕ ਖੇਨਾ ਰਹਾਉ ਸੁਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਕ ਭੋਗ ਹੈ ਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ

ਰਹਿ ਗੌੜੀ ਮਹੱਲਾ ਪੰਜਵਾ। ਮਾਨ ਧਾਰ ਤਰਬੇ ਹਰ ਨਾਮ ਨੋ, ਸਾਗ ਲਹਿਰ ਸੰਸਾ ਸੰਸਾਰ, ਗੁਰ ਬੋਹਿਤ ਪਾਰ ਗਰਾਮ ਨੋ, ਰਹਾਉ ਕਲ ਕਾਲ ਕਾਂਦੇ ਆਰੀ ਆ, ਗੁਰ ਗਿਆਨ ਦੀਪ ਕੋਜ ਆਰੀ ਆ, ਬਿਖ ਬਿਖਿਆ ਪਸਰੀ ਅਤ ਘਣੀ, ਉਬਰੇ ਜਪ ਜਪ ਹਰ ਗੁਣੀ, ਮਤਵਾਰੋ ਮਾਇਆ ਸੋਇਆ, ਗੁਰ ਭੇਟ ਭ੍ਰਮ ਪੋ ਖੋਇਆ, ਕਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ, ਗੌੜੀ ਮਹੱਲਾ ਪੰਜਵਾ, ਦੀਵਾਨ ਹਮਾਰੋ ਤੁਹੀਂ ਏਕ, ਸੇਵਾ ਥਾਰੀ ਗੁਰ ਹੈ ਟੇਕ, ਰਹਾਉ ਅਣਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਬਿਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ, ਬਖਸ਼ੀਸ਼ ਵਜੋ ਮਿਲ ਏਕ ਨਾਮ, ਸੁਖ ਸਹਿਜ ਆਨੰਦ ਬਿਸਰਾਮ, ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤੈਨ ਮੁਖ ਉਜਲੇ, ਗੌੜੀ ਮਹੱਲਾ ਪੰਜਵਾ। ਜੀਅਰੇ ਉੱਲਾ ਨਾਮ ਕਾ, ਅਵਰਜ ਕਰਨ ਕਰਾਵਨੂ, ਤਨ ਮੈਂ ਭਉ ਹੈ ਜਾਮ ਕਾ, ਰਹਾਉ ਅਵਰ ਚਤਨ ਨਹੀਂ ਪਾਈ ਏ, ਵੱਡੇ ਭਾਗ ਹਰ ਧਿਆਈ ਏ, ਲਾਖ ਹਿੱਕ ਮਤੀ ਜਾਨੀ, ਆਗੈ ਤਿਲਣੀ ਮਾਨੀ, ਅੰਗ ਬੁੱਧ ਕਰਮ ਕਮਾਵਨੇ, ਗਰੇ ਬਾਲੂ ਨੀਰ ਬਹਾਵਨੇ, ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ, ਗੌੜੀ ਮਹੱਲਾ ਪੰਜਵਾ। ਬਾਰਨੈ ਬਲਿਹਾਰਨੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ, ਰਾਵ ਕਰਨ ਕਰਾਵਣ ਤੂੰ ਏਕ, ਜੀ ਜੰਤ ਕੀ ਤੂੰ ਟੇਕ, ਰਾਜ ਜੋਬਨ ਪ੍ਰਭ ਤੂੰ ਧਣੀ, ਤੂੰ ਨਿਰਗੁਣ ਤੂੰ ਸਰਗੁਣੀ, ਹਾਉ ਹਾਂ ਤੁਮ ਰੱਖੇ, ਗੁਰ ਕਿਰਪਾ ਤੇ ਕੋ ਲਖੇ, ਅੰਤਰ ਜਾਮੀ ਪ੍ਰਭ ਸੁਜਾਨ, ਨਾਨਕ ਤਕੀਆ ਤੁਹੀ ਤਾਨ, ਗੌੜੀ ਮਹੱਲਾ ਪੰਜਵਾ। ਹਰ ਹਰ ਹਰਿਆ ਰਾਧੀਏ, ਸੰਤ ਸੰਗ ਹਰ ਮਨ ਵਸੈ, ਭਰਮ ਉਹ ਭਾਉ ਸਾਧੀਏ, ਰਹਾਉ ਵੇਦ ਪੁਰਾਣ ਸਿਮਰਤ ਸੁਨੇ, ਸਿਮਰਤ ਭਾਣੇ ਸਭ ਊਚ ਬਿਰਾਜਤ ਜਨ ਸੁਨੇ, ਸਗਲਾ ਸਥਾਨ ਭੈ ਭੀਤ ਚੀਨ, ਰਾਮ ਸੇਵਕ ਭੈ ਰਹਿਤ ਕੀਨ, ਲੱਖ ਚੌਰਾਸੀ ਜੋਨ ਫਿਰ ਹੈ, ਗੋਬਿੰਦ ਲੋਕ ਨਹੀਂ ਜਨਮ ਮਰ ਹੈ, ਬਾਲ ਬੁੱਧ ਸਿਆਨ ਪਹੁ ਮੈਂ ਰਹੀ, ਹਰ ਸਾਹ ਸ਼ਰਨ ਨਾਨ ਗਹੀ, ਗੌੜੀ ਮਹੱਲਾ ਪੰਜਵਾ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਹ ਸਾਹ ਸਰ ਧਿਆਈਐ, ਰਹਾਉ ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਭ੍ਰਮ ਨਸੈ, ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨਾ ਵਿਆਪੀਐ, ਜਾ ਕੋ ਗੁਰ ਹਰ ਮੰਤਰ ਦੇ, ਸੋ ਬਰਿਆ ਮਾਇਆ ਆਗਨ ਤੇ, ਨਾਨਕੋ ਪ੍ਰਭ ਮਯਾ ਕਰ, ਮੇਰੇ ਮੰਤਨ ਵਸੈ ਨਾਮ ਹਰ। ਗੌੜੀ ਮਹੱਲਾ ਪੰਜਵਾ। ਰਸਨਾ ਜਪੀਏ ਕ ਨਾਮ, ਇਹਾਂ ਸੁਖ ਆਨੰਦ ਕਨਾ, ਆਗੈ ਜੀ ਕੈ ਸੰਗ ਕਾਮ, ਰਹਾਉ ਕੱਟੀਏ ਤੇਰਾ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜੋਗ, ਹਰ ਰਸ ਜਨ ਜਨ ਚਾਖੇ ਆਓ, ਤਾਕੀ ਤ੍ਰਿਸ਼ਨਾ ਲਾਥੀਆ, ਹਰ ਵਿਸਰਾਮ ਨਿਧ ਪਾਇਆ, ਸੋ ਬਹੁਰ ਨ ਕਤਹੀ ਧਾਇਆ, ਹਰ ਹਰ ਨਾਮ ਜਾ ਕਉ ਗੁਰ ਦੀਆ, ਨਾਨਕ ਤਾਕਉ ਪਾਉ ਗਇਆ, ਗੌੜੀ ਮਹੱਲਾ ਪੰਜਵਾ। ਜਾ ਕੋ ਵਿਸਰੈ ਰਾਮ ਨਾਮ, ਤਾਹੂ ਕਉ ਪੀਰ, ਸਾਧ ਸੰਗਤ ਮਿਲ ਹਰ ਰਬ ਹੈ, ਸੇ ਗੁਣੀ ਗਹੀਰ ਰਹਾਉ, ਜਾ ਕੋ ਗੁਰਮੁਖ ਹਿਰਦੈ ਬੁੱਧ, ਤਾਕੈ ਕਰ ਤਲ ਨਾਭ ਨਿਧ ਸਿੱਧ, ਜੋ ਜਾਣੈ ਹਰ ਪ੍ਰਭ ਧਣੀ, ਕਿਛ ਨਾਹੀ ਤਾਕੈ ਕਮੀ, ਕਰਨੈ ਹਰ ਪਛਾਨਿਆ, ਸਰਬ ਸੁਖ ਰੰਗ ਮਾਣਿਆ, ਹਰ ਤਨ ਜਾ ਕੈ ਗਿਰਿ ਵਸੈ, ਕਉ ਨਾਨਕ ਤਿਨ ਸੰਗ ਦੁਖ ਨਸੈ, ਗੌੜੀ ਮਹੱਲਾ ਪੰਜਵਾ। ਗਰਬ ਵੱਡੋ ਮੂਲ ਇਤਨੋ, ਰਹਿ ਨਹੀਂ ਗੋ ਕਿਤਨੋ, ਰਹਾਉ ਬਿਵਰਜਤ ਬੇਦ ਸੰਤਨਾ, ਵਾਉ ਸਿਉ ਰੇ ਹਿਤਨੋ, ਹਾਰ ਜੁਵਾਰ ਜੁਆ ਬਿਦੇ, ਇੰਦਰੀ ਰਵਸ ਲੈ ਜਿਤਨੋ, ਹਰਨ ਪਰਨ ਸੰਪੂਰਣਾ, ਚਰਨ ਕਮਲ ਰੰਗ ਰਿਤਨੋ, ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ, ਗੌੜੀ ਮਹੱਲਾ ਪੰਜਵਾ। ਬੋਹੇ ਦਾਸ ਰੂ ਠਾਕੁਰ ਕੋ ਧਾਨ, ਪ੍ਰਭ ਕਾ ਖਾਨ ਰਹੋ, ਐਸੋ ਹੈ ਰੇ

ਖਸਮ ਹਮਾਰਾ ਕਿਨ ਮੈਂ ਸਾਜ ਸਵਾਰ ਨਹਾਰਾ ਕਾਮ ਕਰੀ ਜੀ ਠਾਕੁਰ ਭਾਵਾਂ ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ ਸ਼ਰਨ ਪਰਿਓ ਠਾਕੁਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਉ ਮੈਂ ਤੋਰੈ ਇਸ ਮਿੱਠੀ ਤੇ ਉਹ ਮਨ ਹੋ ਰੈ ਰਹਾਉ ਅਗਿਆਨੀ ਮਾਨੁਕ ਭਇਆ ਜੋ ਨਾਹੀ ਸੋ ਲੋ ਰੈ ਰਹਿਣਾ ਧਾਰੀ ਕਾਰੀਆ ਕਵਨ ਜੁਗ ਜਿਤ ਭੋਰੈ ਪ੍ਰਮ ਤੋ ਪ੍ਰਮ ਤੋ ਹਾਰਿਆ ਵਨਕ ਵਿਧੀ ਕਰ ਟੋਰੈ ਕਉ ਨਾਨਕ ਕਿਰਪਾ ਭਈ ਸਾਧ ਸੰਗ ਨਿਧ ਮੋਰੈ ਗੌੜੀ ਮਹੱਲਾ ਪੰਜਵਾਉ ਚਿੰਤਾ ਮਨ ਕਰਣਾ ਭਈ ਰਹਾਉ ਦੀਨ ਦਿਆਲਾ ਪਾਰ ਬਾਮਉ ਜਾ ਕੈ ਸਿਮਰਨ ਸੁਖ ਭਈ ਅਕਾਲ ਪੁਰਖ ਅਗਾਧ ਬੋਧ ਸੁਣਤ ਜਸੋ ਕੋਟ ਆਗ ਖਏ ਕਿਰਪਾ ਨਿਧ ਪ੍ਰਭ ਮਾਇਆ ਥਾਰੂ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਜਾਦਨ ਬਿਸਰੈ ਪ੍ਰਾਣ ਸੁਖ ਦਾਤਾ ਸੋਦਨ ਜਾਤੋ ਜਾਇ ਰਹਾਉ ਏਕ ਰਹਿਣ ਕੇ ਪਾਉਣ ਤੁਮ ਆਏ ਬਹੁ ਜੁਗ ਆਸ ਵਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉਂ ਤਰ ਵਰਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਕ ਸਭ ਜਾਏ ਦੇਵਨਹਾਰਾ ਬਿਸਰਿਓ ਠਾਕੁਰ ਕਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰ ਇਸ਼ਨਾਨਾ ਚੂਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉਂ ਹਸਤੀ ਨਾ ਵਾਏ ਜੋ ਹੋਏ ਕਿਰਪਾਲਤਾ ਸਤਿਗੁਰ ਮਿਲੈ ਸਭ ਸੁਖ ਹਰਿ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰਿ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ ਗੁਰ ਗੁਰ ਸਾਧ ਕਰੀਐ ਰਤਨ ਜਨਮ ਸਫਲ ਗੁਰ ਕੀ ਆ ਦਰਸ਼ਨ ਕੌਬਲ ਹਰੀਐ ਰਹਾਉ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜੋ ਹੋਏ ਦਇਆ ਸਤਿਗੁਰੇ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਨ ਤੇ ਛੂਟੈ ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾ ਗੌੜੀ ਮਹੱਲਾ ਪੰਜਵਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੇ ਰਹਾਉ ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕਉ ਲੁਜੀ ਹੇ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਬੁਝ ਸੁਜੀ ਹੇ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਬਿਖਾਈ ਮੈਂ ਲੁਜੀ ਹੇ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸਿਜੀ ਹੇ ਗੌੜੀ ਮਹੱਲਾ ਪੰਜਵਾ ਸਭ ਹੂੰ ਕੋ ਰਸ ਹਰ ਹੋ ਰਹਾਉ ਕਾਹੂੰ ਜੋ ਕਾਹੂੰ ਭੋਗ ਕਾਹੂੰ ਗਿਆਨ ਕਾਹੂੰ ਧਿਆਨ ਕਾਹੂੰ ਹੋ ਡੰਡ ਧਰ ਹੋ ਕਾਹੂੰ

0: ਤੂੰ ਹੀ ਬਾਨ, ਤੂੰ ਹੀ ਗਾਉ, ਤੂੰ ਹੀ ਸੁਣ, ਹੈ ਨਾਨਕ ਨੇਰ ਨੇਰੀ ਗਉੜੀ ਮਹੱਲਾ ਪੰਜਵਾਂ। ਮਾਤੋ ਹਰ ਰੰਗ ਮਾਤੋ ਰਹਾਓ, ਹੀ ਪੀਓ ਹੀ ਖੀਓ, ਗੁਰ ਹੈ ਦੀਓ ਦਾਨ ਕੀਓ, ਆਹੂ ਸਿਓ ਮਨ ਰਾਤੋ, ਹੀ ਪਉ ਹੀ ਭੁੱਟ ਭਾਠੀ, ਉਹੀ ਪੋਚਾ ਉਹੀ ਪਿਆਰੋ ਹੀ ਰੁਚਾ, ਮਨ ਉਹ ਸੁਖ ਜਾਤੋ, ਸਹਿਜ ਕੇਲ ਅਨੰਦ ਖੇਲ, ਰਹੇ ਫੇਰ ਭਈ ਮੇਲ, ਨਾਨਕ ਗੁਰ ਸ਼ਬਦ ਭਰਾ ਤੋਰਾ, ਗਉੜੀ ਮਾਲਵਾ ਮਹੱਲਾ ਪੰਜਵਾਂ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲੇਹੁ ਮੀਤਾ ਲੇਹੁ ਆਗੈ ਪੈਖਮ ਪੰਥ ਭਯਾਨ ਰਹਾਉ, ਸੇਵਤ ਸੇਵਤ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧਕੀ, ਹੋ ਕਾਟੀਏ ਜਮ ਜਾਲ, ਹੋਮ ਜਗ ਤੀਰਥ ਕੀਏ, ਵਿੱਚ ਹੋਮੈ ਬਧੇ ਬਿਕਾਰ, ਨਰਕ ਸੁਰਗ ਦੋਇ ਪਹੁੰਚਣਾ ਹੋਏ, ਬਹੁਰ ਬਹੁਰ ਅਵਤਾਰ, ਸ਼ੈਪੁਰੀ ਬ੍ਰਹਮੇਂਦਰ ਪੁਰੀ, ਨਿਚਲ ਕੋ ਤਾਉ ਨਾਹੀ, ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਕਤ ਆਵੈ ਜਾਏ, ਜੈ ਸੋ ਗੁਰ ਉਪਦੇਸਿਆ, ਮੈਂ ਤੈ ਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰੂ, ਰਾ ਗੌੜੀ ਮਾਲਾ ਮਹੱਲਾ ਪੰਜਵਾਂ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਪਾਇਓ ਬਾਲ ਬੁੱਧ ਸੁਖ ਰੇ, ਹਰ ਸੋਗ ਮਾਨ ਮਿਰਤ ਹਾਨ ਮਿਰਤ ਦੋਖ, ਸੁਖ ਚਿਤ ਸਾਮਸਰ ਗੁਰ ਮਿਲੇ ਰਹਾਉ, ਜੋ ਲੋ ਹੋ ਕਿਸ਼ ਸੋਚੋ ਚਿਤਵੋ, ਤੋ ਲੋ ਦੁਖਨ ਭਰੇ, ਜੋ ਕਿਰਪਾਲ ਗੁਰ ਪੂਰਾ ਭੇਟਿਆ, ਤੋ ਆਨੰਦ ਸਹਿਜੀ, ਜੇਤੀ ਸਿਆਣਪ ਕਰਮ ਹੋ ਕੀਏ, ਤੇਤੇ ਬੰਧ ਪਰੇ, ਜੋ ਸਾਧੂ ਕਰਮ ਮਸਤਕ ਧਰਿਓ, ਤਬ ਹਮ ਮੁਕਤ ਭਏ, ਜੋ ਲੋ ਮੇਰੋ ਮੇਰੋ ਕਰਤੋ, ਤੋ ਲੋ ਬਿਖ ਕੇਰੇ, ਮਨ ਤਨ ਬੁੱਧ ਅਰਪੀ ਠਾਕੁਰ ਕਉ, ਤਬ ਹਮ ਸਹਿਜ ਸੋਏ, ਜੋ ਲੋ ਪੋਟ ਉਠਾਈ ਚੱਲਿਓ, ਤੋ ਲੋ ਡਾਨ ਭਰੇ ਪੋਟ ਡਾਰ, ਗੁਰਪੂਰਾ ਮਿਲਿਆ, ਤੋ ਨਾਨਕ ਨਿਰਭਏ, ਗੌੜੀ ਮਹਲ ਮਾਲਾ ਮਹੱਲਾ ਪੰਜਵਾਂ, ਪਾਵਣ ਤਿਆਗਿਓ ਰੀ ਤਿਆਗਿਓ, ਤਿਆਗੂ ਮੈਂ ਗੁਰਮਿਲ ਤਿਆਗਿਓ, ਸਰਬ ਸੁਖ ਆਨੰਦ ਮੰਗਲ ਰਸ, ਮਾਨ ਗੋਬਿੰਦ ਆਗਿਓ, ਰਹਾਉ ਮਾਨ ਅਭਿਮਾਨ ਦੋ ਸਮਾਨੇ, ਮਸਤਕ ਡਾਰ ਗੁਰ ਪਾਗਿਓ, ਸੰਪਤ ਹਰਖ ਨਾ ਆਵਤ ਦੁਖਾ, ਰੰਗ ਠਾਕੁਰ ਲਾਗਿਓ, ਬਾਸ ਬਾਸਰੀ ਕੈ ਸਵਾਮੀ, ਉਹ ਦਿਆਨ ਦ੍ਰਿਸ਼ਟਾਗਿਓ, ਨਿਰਭਉ ਪਏ ਸੰਤ ਭ੍ਰਮ ਡਾਰਿਓ, ਪੂਰਨ ਸਰਭਾਗਿਓ, ਜੋ ਕਿਛ ਕਰਤਾ ਕਾਰਨ ਕੀਨੋ, ਮਨ ਬੁਰੂ ਨਾ ਲਾਗਿਓ, ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ, ਜਨ ਨਾਨਕ ਓਟ ਤੁਹਾਰੀ ਪਰਿਓ, ਆਇਓ ਸ਼ਰਨਾਗਿਓ, ਨਾਮ ਰੰਗ ਸਹਿਜ ਰਸ ਮਾਣੇ, ਫਿਰ ਦੁੱਖ ਨਾ ਲਾਗਿਓ, ਗੌੜੀ ਮਾਲਾ ਮਹੱਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ, ਰਹਾਉ ਲਾਥੀ ਭੋਗ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰਮਸਤਕ ਗੁਰਪੂਰੈ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤਾ ਗਾਏ ਰਹੇ ਹਿਰਦੇ ਅੰਤਰ, ਡੋਲਣ ਤੇ ਅਬ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ, ਅਚਰ ਦੇਖ ਸੁਣੋ ਰੇ ਭਾਈ, ਗੁਰ ਐਸੀ ਬੂਝ ਬਜਾਈ, ਲਾਹੇ ਪਰਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ, ਕਹਿਓ ਨਾ ਜਾਏ ਹੋ ਚੰਬੋ, ਸੋ ਜਾਣੈ ਜਿਨ ਚਾਖਿਆ, ਕਹੁ ਨਾਨਕ ਸੱਚ ਭਏ ਬਿਗਾਸਾ, ਗੁਰ ਨਿਧਾਨ ਦੈ ਲੈ ਰਾਖਿਆ, ਗੌੜੀ ਮਾਲਾ ਮਹੱਲਾ ਪੰਜਵਾਂ, ਵਰਤ ਰਾਜਾ ਰਾਮ ਕੀ ਸ਼ਰਣੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਰਣੀ ਰਹਾਉ, ਸਾਸ ਸਿਮਰਤ ਵੇਦ ਵਿਚਾਰੇ, ਮਹਾਂਪੁਰਖ ਨੇ ਆਉ ਕਹਿਆ, ਬਿਨ ਹਰ ਭਜਨ ਨਾਹੀ ਨਿਸਤਾਰਾ, ਸੁਖ ਨ ਕਿਨਹੂੰ ਲਹਿਆ, ਤੀਨ ਭਵਨ ਭਵਨ ਕੀ ਲਖਮੀ, ਜੋਰੀ ਬੂਝਤ ਨਾਹੀ ਲਹਿਰੀ, ਬਿਨ ਹਰ ਭਗਤ ਕਾਂ ਥਿਤ ਪਾਵੈ, ਫਿਰ ਤੂੰ ਪਹਿਰੇ ਪਹਿਰੀ, ਅਨਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨ ਕਾਮਾ, ਜਲ ਤੋ ਕਬਹੂ ਨਾ ਬੂਝਤ, ਸਗਲ ਬ੍ਰਿਥੇ ਬਿਨ ਨਾਮਾ, ਹਰ ਕਾ ਨਾਮ ਜਪੋ ਮੇਰੀ ਮੀਤਾ ਹੈ, ਸਾਰ ਸੁਖ ਪੂਰਾ, ਸਾਧ ਸੰਗ ਜਨ ਮਰਨ ਨਿਵਾਰੈ, ਨਾਨਕ ਜਨ ਕੀ ਧੂਰਾ, ਗੌੜੀ ਮਾਲਾ ਮਹੱਲਾ ਪੰਜਵਾਂ, ਮੋਹ ਕੋਏ ਬਿਦ ਕੋ ਸਮਝਾਵੈ, ਕਰਤਾ ਹੋਏ ਜਨਾਵੈ, ਰਹਾਉ ਅਨ ਜਾਣਤ ਕਛੇ ਨਹਿ ਕਮਾਨੋ, ਜਾਪ ਤਾਪ ਕਛੂ ਨਾ ਸਾਦਾ, ਦਹਿ ਦਿਸ ਲੈਓ ਮਾਨ ਦੌਰਾਯੋ, ਕਵਨ ਕਰਮ ਕਰ ਬਾਦਾ, ਮਨ ਤਨ ਧਨ ਭੂਮਿਕਾ ਠਾਕੁਰ ਹੋਂ ਇਸ ਕਾਇਹੁ ਮੇਰਾ, ਭਰਮ ਮੋਹ ਕਾਸ਼ ਸੂਜਸ ਨਾਹੀ, ਉਹ ਪੈਖੁਰ ਪਏ ਪਹਿਰਾ, ਤਾਬ ਇਹੋ ਕਹਾਂ ਕਮਾਵਨ ਭਰਿਆ, ਜਬ ਕਛੂ ਨਾ ਹੋਤਾ, ਜਬ ਇੱਕ ਨਿਰੰਜਨ ਰੰਕਾਰ ਪ੍ਰਭੂ, ਸਭ ਕਛ ਆਪੇ ਕਰਤਾ, ਆਪਣੇ ਕਰਤਾ ਬਾਪੇ ਜਾਣੈ, ਜਿਨ ਰਚਨ ਰਚਾਇਆ, ਕਉ ਨਾਨਕ ਕਰਨ ਹਰ ਹੈ ਆਪੇ ਸਤਿਗੁਰ ਪਰਮ ਚੁਕਾਇਆ ਗਉੜੀ ਮਾਲਾ ਮਹੱਲਾ ਪੰਜਵਾ ਹਰ ਬਨਿਆਵਰ ਕਰਿਆ ਬਿਰਥੀ ਜਪ ਤਪ ਸੰਜਮ ਕਰਮ ਕਮਾਣੇ ਊਰੈ ਮੂਸੇ ਰਹਾਉ ਵਰਤ ਨੇਮ ਸੰਜਮ ਮੈਂ ਰਹਿਤਾ ਤਨ ਕਾਡ ਨ ਪਾਇਆ ਆਗੈ ਚਲਣ ਔਰ ਹੈ ਭਾਈ ਉਹਾਂ ਕਾਮਨਾ ਆਇਆ ਤੀਰਥ ਨਾਇਰ ਧਰਨੀ ਭ੍ਰਮਤ ਆਗੈ ਠਾਉਰ ਨ ਪਾਵੈ ਉਹਾਂ ਕਾਮਨਾ ਆਵੈ ਬਿਦ ਲੋਗਨ ਹੀ ਪਤੀ ਆਵੈ ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਿਲ ਨ ਪਾਈਐ ਬੂਝੈ ਨਾ ਏਕ ਸੁਧਾ ਕਰੋ ਸਗਲੀ ਝਾਕ ਚਖਾਈਐ ਨਾਨਕ ਕਹਿਤ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ ਗੁਰ ਸੇਵੋ ਵਰਨਾਮ ਧਿਆਵੋ ਤਿਆਗੋ ਮਨੋ ਗਮਾਨੀ ਗਉੜੀ ਮਾਲਾ ਮਹੱਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀ ਅਹਮ ਦੇ ਕਛੂ ਨ ਹੋਵੈ ਸੁਆਮੀ ਜਿਉ ਰਾਖੋ ਤਿਉ ਰਹੀ ਰਹਾਓ ਕਿਆ ਕਿਛ ਕਰੈ ਕਿ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜੇ ਤੁਮ ਲਾਵੁਤ ਤੀ ਲਾਗਾ ਪੂਰਨ ਖਸਮਾ ਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਇਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਰਾ ਗੌੜੀ ਮਾਝ ਮਹੱਲਾ ਪੰਜਵਾਂ ਏਕੂ ਅੰਕਾਰ ਸਤਿਗੁਰ ਪ੍ਰਸਾਦ ਦੀਨ ਦਿਆਲ ਦਮੋਦਰ ਰਾਇਆ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵਛਲ ਤਰ ਬਿਰਧ ਰਖਾਇਆ ਜੀਉ ਪੂਰਨ ਸਭਨੀ ਜਾਈ ਜੀਉ ਕੋ ਪੇਖਾ ਪ੍ਰੀਤਮ ਕਵਨ ਸੁਕਰਣੀ ਜੀਉ ਸੰਤਾਂ ਦਾਸੀ ਸੇਵਾ ਚਰਣੀ ਜੀਉ ਜੀਉ ਬਤਾਈ ਬਲਬਲ ਜਾਈ ਜੀਉ ਤਿਸ ਨਿਵ ਨਿਵ ਲਾਗੋ ਪਾਈ ਜੀਉ ਪੋਤੀ ਪੰਡਿਤ ਬੇਦ ਖੁਜੰਤਾ ਜੀਉ ਹੋਏ ਬੈਰਾਗੀ ਤੀਰਥ ਨਾਵੰਤਾ ਜੀਉ ਗੀਤ ਨਾਦ ਕੀਰਤਨ ਗਾਵੰਤਾ ਜੀਉ ਹਰ ਨਿਰਭਉ ਨਾਮ ਧਿਆਈ ਜੀਉ ਭਏ ਕਿਰਪਾਲ ਸੁਆਮੀ ਮੇਰੇ ਜੀਉ ਪਤ ਤਪਵਿਤ ਲਾਗ ਗੁਰ ਕੇ ਪੈਰੇ ਜੀਉ ਭ੍ਰਮ ਪਉ ਕਾਟ ਕੀਏ ਨਿਰਵੈਰੇ ਜੀਉ ਗੁਰਮਨ ਕੀ ਆਸ ਪੁਰਾਈ ਜੀਉ ਜਿਨ ਨਾਉ ਪਾਇਆ ਸੋ ਧਨਵੰਤਾ ਜੀਉ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਉ
1: ਸਾਧੂ ਸੰਗਤ ਸਭ ਸੁਕਰਨੀ ਜੀਓ ਜਿਨ ਨਾਨਕ ਸਹਿ ਸੁਣਾਈ ਜੀਓ।

ਜੇ ਸਿਮਰਤ ਗਤ ਪਾਈਐ ਤੇ ਬਜਰੇ ਤੈ ਮੀਤ, ਕਹੁ ਨਾਨਕ ਸੁਣ ਰੇ ਮਨ ਓਧ ਘਟਤ ਹੈ ਨੀਤ। ਪੰਜ ਤਤ ਕੂ ਤਣ ਰਚਿਉ ਜਾਨੁ ਚਤੁਰ ਸੁਜਾਨ, ਜੈ ਤੈ ਉਪਜਿਉ ਨਾਨਕ ਲੀਨ ਤਹਿ ਮੈਂ ਮਾਨ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ, ਕਹੁ ਨਾਨਕ ਤੇ ਭਜ ਮਨ ਭਉ ਨਿਜ ਉਤਰੈ ਪਾਰ। ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਪਮਾਨ, ਕਹੁ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਉਸਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ, ਕਹੁ ਨਾਨਕ ਸੁਣ ਰੇ ਮਨਾ ਮੁਕਤਾਇ ਤੈ ਜਾਨ।

ਕਚਿਤ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ ਸਿਰ ਕੰਪਿਉ ਪਗ ਡਗਮਗੀ ਨੈਨ ਜੋਤ ਤੇ ਹੀ ਨ ਕਹੁ ਨਾਨਕ ਵਿਦਵਈ ਤਉ ਨਹਰ ਰਸਲੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਤਿਰ ਹਰ ਭਗਤ ਹੈ ਤੇਰਾ ਖੂ ਮਨ ਮਾਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰਹਿ ਮੀਤ ਕਹਿ ਨਾਨਕ ਤਿਰ ਨਾ ਰਹਿ ਜੁ ਬਾਲੂ ਕੀ ਪੀਤ

ਔਰ ਸਤਿਗੁਰੂ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗ ਨੇ ਸੰਗ ਲਾਪੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਣੇ ਸੰਗ ਵਿਚਾਰੇ ਪ੍ਰਥਮ ਭੈਰਵੀ ਬਿਲਾਵਲੀ ਪੁਣਿਆ ਕੀ ਗਾਵੈ ਬੰਗਲੀ ਪੁਣ ਸਲੇਖੀ ਕੀ ਪੇ ਬਾਰੀ ਏ ਭੈਰੋ ਕੀ ਪੰਚੋ ਨਾਰ ਪੰਚਮ ਹਰਕ ਦਿਸਾਖ ਸੁਨਾਵੈ ਬੰਗਲ ਮਦ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੈ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਸਕਾ ਲਾਪੈ ਸੰਗ ਰਾਗਣੀ ਪੰਚੋ ਥਾਪੈ ਗੌਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਵਤੀ ਵਿਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਖੋ ਸਖ ਸੰਗਲਾਇ ਮਾਰੂ ਮਸਤੰਗ ਮੇਵਾਰਾ ਪ੍ਰਭੁ ਚੰਡ ਕੌਸਕ ਉਭਾਰਾ ਖਉ ਖਟਿਓ ਭੌਰ ਆਨੰਦ ਗਾਏ ਅਸ਼ਟਮਾਲ ਕੋ ਸਖ ਸੰਗਲਾਇ ਉਨਾਯੋ ਹੰਡੋਲ ਪੰਚ ਨਾਰ ਸੰਗ।

ਕਮਲ ਕੁਸਮ ਚੰਪਕੇ ਨਾਮਾ ਗੌਰਵ ਕਣ ਰੱਖ ਲਿਆ ਨਸ਼ਟ ਪੁੱਤਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾ ਵਰੀ ਤੇ ਪਾਛੇ ਸਿੰਧਵੀ ਅਲ

0: uomo.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਤਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਰੋਦਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਇਹੋ ਸਲੋਕ ਆਦਿ ਅੰਤ ਪੜਨਾ ਵਾਹਿਗੁਰੂ ਵਾਹਿਗੁਰੂ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਜਾਸ ਬਸੰਭਵਰ ਏਕੈ ਵੇਦ ਪੁਰਾਣ ਸਿਮਰਤ ਸੁਦਾਖਰ ਕਿਨਕਾ ਏਕ ਜਿਸ ਜੀ ਬਸਾਵੈ ਕਾਂਖੀ ਏਕੈ ਦਰਸ ਤੁਹਾਰੋ
2: ਨਾਨਕ ਗੁਣ ਸੰਗ ਮੋਹਿ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਬ੍ਰਹਮ ਨਾਮ
2: ਭਗਤ ਜਨਾ ਕੇ ਮਨ ਬਿਸਰਾਮ ਰਹਾਓ
1: ਪ੍ਰਭ ਕੈ ਸਿਮਰਨ ਗਰਭ ਨਾ ਵਸੈ
2: ਪ੍ਰਭ ਕੈ ਸਿਮਰਨ ਦੁਖ ਜਾ ਮਨਾਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
2: ਪ੍ਰਭ ਕੈ
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
2: ਕੇ ਸਿਮਰਨ ਆਨ ਦਿਨ ਜਾਗੇ
1: ਪ੍ਰਭ ਕੈ ਸਿਮਰਨ ਪਉ ਨਾ ਵਿਆਪੈ
2: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੇ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
2: ਸਰਨ ਦਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
2: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
2: ਪ੍ਰਭ ਕੈ ਸਿਮਰਨ ਬਿਨ ਸੇ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ
2: ਪ੍ਰਭ ਕੈ ਸਿਮਰਨ ਦੁਰਗੇ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਪਲਾ
2: ਪ੍ਰਭ ਕੇ ਸਿਮਰਨ ਸੋ ਫਲ ਫਲਾ
1: ਸੇ ਸਿਮਰੇ ਜਿਨ ਆਪ ਸਮਰਾਏ
2: ਨਾਨਕ ਤਾਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
2: ਪ੍ਰਭ ਕੇ ਸਿਮਰਨ ਉਦਰੇ ਮੂਚਾ
1: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ
2: ਪ੍ਰਭ ਕੇ ਸਿਮਰਨ ਸਭ ਕੇ ਸੁਝੈ
1: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ
2: ਪ੍ਰਭ ਕੇ ਸਿਮਰਨ ਪੂਰਨ ਆਸਾ
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
2: ਅੰਮ੍ਰਿਤ ਨਾਮ ਰਿਧ ਮਾਹਿ ਸਮਾਏ
1: ਪ੍ਰਭ ਜੀ ਵਸੇ ਸਾਧ ਕੀ ਰਸਨਾ
2: ਨਾਨਕ ਜਨ ਕਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
2: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
2: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇਹਮੋ ਤਾਜੇ
2: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
2: ਪ੍ਰਭ ਕੋ ਸਿਮਰੇ ਸਦਾ ਵਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
2: ਨਾਨਕ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ
2: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰੇ ਤਿਨ ਨਿਰਮਲ ਅਰੀਤਾ
1: ਪ੍ਰਭ ਕੋ ਸਿਮਰੇ ਤਿਨ ਅੰਧ ਕਨੇ

0: ਪ੍ਰਭ ਕੇ ਸਿਮਰਨ ਨਿਹਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਬਗਾਸਨ
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇਜਨ ਜਿਨ ਕੋ ਪ੍ਰਮਿਆ
1: ਨਾਨਕ ਤਿਨ ਜਨ ਸਰਨੇ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਕੁੰਡ ਜਾਤੇ
0: ਹਰ ਸਿਮਰਨ ਸਿਮਰਨ ਤਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰ
0: ਕਰ ਕਿਰਪਾ ਜਿਸ

0: ਪ੍ਰਾਨ
1: ਕਾਨਕ ਅਸਰ ਹੈ ਭਰਪੂਰ ਦਾਨ
0: ਨਿਓਲੀ ਕਰਮ ਕਰੈ ਬਹੁ ਆਸਨ
1: ਜੈਨ ਮਰ ਸਾਜੁ ਹੱਥ ਸਾਧਨ
0: ਨਿਮਕ ਨਿਮ ਕਰ ਸਰੀਰ ਕਟਾਵੈ
1: ਤੋਪੀ ਹੋਮੇ ਬੈਣ ਨ ਜਾਵੇ
0: ਹਰ ਕੇ ਨਾਮ ਸਮ ਸਰ ਕਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਮਾਨਾ ਮਨ ਤੇ ਹੁਟੈ
0: ਸੋਚ ਕਰੈ

0: ਮਹਿਮਾ ਊਚ
1: ਨਾਨਕ ਨਾਮ ਉਦਰੇ ਪਤ ਤਬਹੁ ਮੂਚ
0: ਬਹੁਤ ਸਿਆਣਪ ਜਮ ਕਾ ਫਉ ਵਿਆਪੈ
1: ਅਨਕ ਯਤਨ ਕਾ ਤ੍ਰਿਸ਼ਨਾ ਤਾਪੈ
0: ਪੇਖ ਅਨੇਖ ਅਗਨ ਨਹੀਂ ਬੁਝੈ।

0: ਨਾਨਕ ਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਰਵ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ
1: ਨਾਨਕ ਅਵਨ ਜਾਨ ਸਕੋਏ
0: ਸਰਵ ਧਰਮ ਮਹਿ ਸ੍ਰਿਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮਹਿ ਉਤਮ ਕਿਰਿਆ
1: ਸੰਗ ਦੁਰਮਤ ਮਰ ਹਿਰਿਆ
0: ਸਗਲ ਉਦਮ ਹੈ ਉਦਮ ਭਲਾ
1: ਹਰ ਕਾ ਨਾਮ ਜੋ ਪੂਜੀ ਸਦਾ
0: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
1: ਹਰ ਕੋ ਜਸਣ ਰਸਨ ਬਖਾਨੀ।

0: ਜਿੰਤੂ ਸਾਜ ਸਵਾਰ ਸਿਗਾਰਿਆ
1: ਗਰਭ ਗਰ ਮੈਂ ਜਿਨੇ ਉਬਾਰਿਆ
0: ਬਾਰਬ ਬਸਤਾ ਤੁਝੇ ਪਿਆਰੇ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਮਿਰਦ ਪਿਆਉ ਉਪਰ ਸਾਕ ਸੈਨ
1: ਮੁਖ ਪਿਆਉ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨਾ ਬੁਝੈ
1: ਵਾਸ ਲਿਓ ਤੋ ਨਾਨਕ ਸਿਜੇ
0: ਜੇ ਪ੍ਰਸਾਦਰ ਉਪਰ ਸੁਖ ਵਸੈ
1: ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ
0: ਜੇ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਾ ਮੂਲਾ
0: ਜਹ ਪ੍ਰਸਾਦ ਭੋਗਹਿ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਾਸਤ ਪਾਵ ਕਰਨ ਨਿਤ ਰਸਨਾ
1: ਇਸੇ ਤਿਆਗ ਪ੍ਰਸੰਗ ਰਚਨਾ
0: ਐਸੇ ਦੋਖ ਮੂੜ ਅੰਧ ਬਿਆਪੇ

0: ਇਹ ਪ੍ਰਸਾਦ ਤੇਰੀ ਪਤਰ ਹੈ
1: ਪ੍ਰਸਾਦ ਨਾਨਕ
0: ਜਿਹ ਪ੍ਰਸਾਦ ਸੁਣੇ ਕਰਨ ਨਾਦ
1: ਜਿਹ ਪ੍ਰਸਾਦ ਭੇਖੇ ਬਿਸਮਾਦ
0: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜਿਹ ਪ੍ਰਸਾਦ ਸੁਖ ਸਹਿਜੇ ਬਸਨਾ
0: ਜਿਹ ਪ੍ਰਸਾਦ ਹਸਤ ਕਰ ਚੱਲੇ ਹੈ
1: ਜਿਹ ਪ੍ਰਸਾਦ ਸੁਰੂਰ ਫਲੇ
0: ਜਿਹ ਪ੍ਰਸਾਦ ਪਰਮ ਗਤ ਪਾਵੇ
1: ਜਿਹ ਪ੍ਰਸਾਦ ਸੁਖ ਸਹਿਜੇ ਸਮਾਵੇ
0: ਐਸਾ ਪ੍ਰਭ ਤਿਆਗ ਅਵਰ ਗਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਪ੍ਰਭ ਕੋ ਮੂਲ

0: ਨਾਨਕ ਜਿਉਂ ਪਾਵਕਾ ਸਹਿਜ ਸੁਭਾਉ,
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ,
0: ਜੈਸੇ ਮੈਲ ਨਾ ਲਾਗੇ ਜਲਾ,
1: ਬ੍ਰਹਮ ਗਿਆਨੀ ਕੇ ਮਨ ਹੋਏ ਪਰਗਾ,
0: ਜੈਸੇ ਤਾਰੂ ਪਰੇ ਆਕਾਸ਼,
1: ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ,
0: ਬ੍ਰਹਮ ਗਿਆਨੀ ਕੇ ਨਾਈ ਅਭਿਮਾਨ,
1: ਬ੍ਰਹਮ ਗਿਆਨੀ ਊਚ ਤੇ ਉੱਚਾ,
0: ਮਨ ਆਪਣੇ ਹੈ ਸਭ ਤੇ ਨੀਚਾ,
1: ਬ੍ਰਹਮ ਗਿਆਨੀ ਸੇ ਜਨ ਪਏ,
0: ਨਾਨਕ ਜਿਨ ਪ੍ਰਭ ਆਪ ਕਰੇ,
1: ਬ੍ਰਹਮ ਗਿਆਨੀ ਸਗਲ ਕੀ ਰੀਨਾ,
0: ਆਤਮ ਰਸ ਬ੍ਰਹਮ ਗਿਆਨੀ ਚੀਨਾ,
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
0: ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ,
1: ਬ੍ਰਹਮ ਗਿਆਨੀ ਸਦਾ ਸਮਦਰਸੀ,
0: ਬ੍ਰਹਮ ਗਿਆਨੀ ਕੀ

0: ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ
1: ਜਿਸ ਭਾਵੇ ਸੋਈ ਕਰੇ
0: ਅਣਜਾਣਤ ਵਿਖਿਆ ਮੇ ਰਚੈ
1: ਜਾਣਤੇ ਆਪਣੇ ਆਪ ਬਚੇ
0: ਪਰਮੇ ਪੂਲਾ ਦੈ ਦਿਸਤਾਵੇ
1: ਨਿਮਕ ਮਾਏ ਚਾਰ ਫਿਰੇ ਆਵੇ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਕਿਨਮੇ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਵਾਜ
0: ਜਾਂ ਕਾ ਦ੍ਰਿਸ ਕਛੂ ਨਾ ਆਵੇ
1: ਜਿਸ ਤਕਾਲ ਦੈਤ ਪ੍ਰਗਟਾਵੇ
0: ਜਾਂ ਕੋ ਆਪਣੀ ਘਰੇ ਬਖਸੀਸ
1: ਤਾਂ ਕਾ ਲੇਖਾ ਨਾ ਗਲੇ ਜਗਦੀਸ
0: ਜਿਉ ਪਿੰਡ ਸਭ ਤਿਸਕੀ ਰਾਸ
1: ਗੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬੰਤ ਆਪ ਬਨਾਈ
1: ਨਾਨਕ ਜੀਵੇ ਦੇਖ ਬੜਾਈ
0: ਇਸ ਕਾ ਬਲ ਨਾਹੀ ਇਸ ਹਾਥ
1: ਕੰਨ ਕਰਾਵਣ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜਿਉ
1: ਜੋ ਤਿਸ ਪਾਵੇ ਸੋਈ ਫੁੰਥਿਉ
0: ਕਬੂ ਊਚ ਨੀਚ ਮੇ ਬਸੈ
1: ਕਬੂ ਸੋਗ ਹਰ ਰੰਗ ਹਸੈ
0: ਕਬੂ ਨਿੰਦ ਚਿੰਦ ਬਿਉ

0: ਗਰੀਬੀ ਬਸਾਵੇ
1: ਨਾਨਕਿਆ ਮੁਕਤ ਆਗੇ ਸੁਖ ਪਾਵੇ
0: ਧਨਵੰਤਾ ਹੋਏ ਕਰ ਗਰਵਾਵੇ
1: ਤ੍ਰਿਣ ਸਮਾਨ ਕਾ ਸੰਗ ਨ ਜਾਵੇ
0: ਬਹੁ ਲਸ਼ਕਰ ਮਨੁੱਖ ਉਪਰ ਕਰੇ ਆਸ
1: ਪਰ ਪੀਤਰ ਤਾ ਕਾ ਹੋਏ ਬਨਾਸ
0: ਸਭ ਤੇ ਆਪ ਜਾਣੇ ਬਲਵੰਤ
1: ਹੋਏ ਜਾਏ ਬਸਵੰਤ।

0: ਦੁਖਨ ਅਰਜਾ ਕਟੈ
1: ਸੰਤ ਕੇ ਦੁਖਨ ਜਮਤੇ ਨਹੀਂ ਛੁਟੇ
0: ਸੰਤ ਕੇ ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੇ ਕੋ ਰੱਖੇ ਨਾ ਕੋਏ
1: ਸੰਤ ਕੇ ਦੁਖਨ ਥਾਨ ਪ੍ਰਾਪਤ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ
1: ਨਾਨਕ ਸਤਸੰਗ ਨਿੰਦਕ ਵੀ ਕਰੇ
0: ਸੰਤ ਕੇ ਦੁਖਨ ਤੇ ਮੁਖ ਪਵੇ
1: ਸੰਤਨ ਕੇ ਦੁਖਨ ਕਾਗ ਜਿਉ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ
1: ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੋ ਛਲੇ
0: ਸੰਤ ਕੇ ਦੁਖਨ ਤੇ ਸਭ ਜਾਏ
1: ਸੰਤ ਕੇ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਪਾਵੇ ਤਾ ਉਪੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਹਿੰਟੇਕਰ ਨਾ ਪਾਏ
0: ਸੰਤ ਕਾ ਨਿੰਦਕ ਮਹਾ ਹਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।

0: ਪਾਵੇ ਤਾਂ ਉਸ ਕਾ ਪੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ
1: ਸੰਤ ਕੇ ਦੁਖੀ ਕੋ ਡਾਨ ਲਾਗੈ
0: ਸੰਤ ਕੇ ਦੁਖੀ ਕੋ ਸਭ ਤਿਆਗੇ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖਣਾ ਸੁਖ ਤੇ ਡਰੇ
1: ਸੰਤ ਕੇ ਦੁਖੀ ਕੋ ਨਾਹੀ ਠਾਓ
0: ਨਾਨਕ ਸੰਤ ਪਾਵੇ ਤਾਂ ਰਹਿ ਮਿਲਾਏ
1: ਸੰਤ ਕਾ ਦੁਖੀ ਅਧ ਬੀਜ ਤੇ ਟੂਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਪਰਮਾਈਐ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜ ਆਪੇ ਹੀ ਖਾਏ
1: ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ
0: ਸੰਤ ਪਾਵੇ ਤਾਂ ਰਹਿ ਵਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਇਉਂ ਜਲ ਵਿਹੀਨ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਸੰਤ ਕਾ ਦੁਖੀ ਛੁੱਟੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ
0: ਕੀਰਤਨ

ਸੋਧਤ ਸੋਧਤ ਸੋਧਤ ਸੀਜਿਆ ਜਬ ਦੇਖੋ ਤਬ ਸਭ ਕਿਛ ਮੂਲ ਨੈ ਕਿਛ ਜਨਮੇ ਨੈ ਕਿਛ ਮਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਵਿਨਾਸੀ ਨਾਹੀ।

0: ਸਤ ਸਤ ਧਿਆਨ
1: ਹਾਰੇ, ਆਪ ਸਤ ਸਤ ਸਭ ਧਾਰੀ,
0: ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭ ਵਕਤਾ,
0: ਸੁਰਤ ਸਤ ਸਤ ਜਸ ਸੁਣਤਾ,
1: ਪੂਜਨ ਹਾਰ ਕੋ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੇ ਜਨ ਮਾਨਿਆ,
0: ਕੰਨ ਕਰਾਵਣ ਤੈਨੂੰ ਮੂਲ ਪਛਾਣਿਆ,
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ,
0: ਸਤ ਗਿਆਨ ਤਸ ਮਨ

0: ਕਲ ਰਾਖੇ
1: ਬਸਮ ਕਰੇ ਰਸ਼ਕਰ ਕੋਟ ਰਾਖੇ
0: ਜਿਸ ਕਾ ਸਾਸ ਨ ਕਾਢਤ ਆਪ
1: ਰਾਖਸ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਂਤ
1: ਜਾਤ
0: ਮਾਰੇ ਨ ਰਾਖੇ ਅਬਰ ਨ ਕੋਏ
1: ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਰਾਖਿ ਪੁਰਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਏ
1: ਅਮਰਤੇ ਮਨ ਤਨ ਤਰਪੀਏ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਸਬਰ ਨਾਹੀ

0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ,
1: ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹਿ,
0: ਆਪਸ ਕੋ ਕਰ ਕਛ ਨ ਜਨਾਵੇ,
1: ਹਰ ਨਾਮ ਰਵੇ ਸਤਿ ਧਿਆਵੇ,
0: ਮਨ ਵਿੱਚ ਸਤਿਗੁਰ ਕੈ ਪਾਸ,
1: ਸੇਵੇ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨਿਹ ਕਾਮੀ,
1: ਕੋ ਹੋਤ ਪ੍ਰਾਪਤ ਸੁਆਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਸੋ ਸੇਵਕ ਦਿਸ ਕੀਮਤ ਦੇ,
0: ਬੀਸ ਵਿਸਵੇ ਗੁਰ ਕਾ ਮਨ ਮਾਨੇ,
1: ਸੇਵਕ ਪਰਮੇਸ਼ਰ ਕੀ ਗਤ ਜਾਣੇ,
0: ਸੋ ਸਤਿਗੁਰ ਜਿਸ ਹਿਰਦੇ

0: ਜਾਈਏ
1: ਸਫਲ
0: ਦਰਸ਼ਨ ਪੇਖਤ ਪਨੀਤ
1: ਨਿਰਮਲ ਰੀਤ
0: ਭੇਟਰ ਸੰਗਰਾਮ ਗੁਣ
1: ਰਵੇ ਬਾਰ ਬਰੰਕੀ ਦਰਗੇ ਗਵੇ
0: ਸੁਣ ਕਰ ਬਚਨ ਕਰਨ ਅਗਾਨੇ।

0: ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ
2: ਏਕ ਸਿਮਰ ਏਕੋ ਮਨ ਆਏ
1: ਏਕਸ ਕੇ ਗੁਣ ਗਾਓ ਅਨੰਤ
2: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
2: ਪੂਰਿਓ ਪ੍ਰਭ ਆਪ।

0: ਕਬੇਲਾ ਲਾਖੇ,
1: ਸੋ ਕਿਉਂ ਵਿਸਰੇ ਜੇ ਬਿਖ ਤੇ ਕਾਢੇ,
0: ਜਨਮ ਜਨਮ ਕਾ ਟੂਟਾ ਗਾਂਢੇ,
1: ਗੁਰਪੂਰੇ ਤਤ ਇਹ ਬੁਝਾਇਆ,
0: ਆਪਣਾ ਨਾਨਕ ਜਨ ਧਿਆਇਆ,
1: ਸਾਜਨ ਸੰਤ ਕਰੋ ਇਹ ਕਾਮ,
0: ਜਪੋ ਹਰ ਨਾਮ,
1: ਸਿਮਰ ਸਿਮਰ ਸਿਮਰ ਸੁਖ ਪਾਵੋ,
0: ਜਪੋ ਅਵਰ ਨਾਮ,
1: ਭਗਤ ਭਾਈ ਤਰੀਏ ਸੰਸਾਰ, ਸਰਵ ਕਲਿਆਣ ਸੁਖ ਨਿਦ ਨਾਮ,
0: ਜਾਤ ਪਾਏ ਬਿਸਰਾਮ,
1: ਸਗਲ ਦੁੱਖ ਕਾ ਹੋ ਬਤਨਾਸ,
0: ਨਾਨਕ ਨਾਮ ਜਪੋ ਗੁਣ ਦਾਸ,
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ,
0: ਮਨ ਤਨ ਅੰਤਰ ਹੀ ਸੁਆਓ,
1: ਨੇਤਰੋਂ ਪੇਖ ਦਰਸ ਸੁਖ ਹੋਏ,
0: ਬਥੇ ਸਾਧ ਚਰਨ ਤੋਏ।

0: ਪ੍ਰਭ ਸਹਿ ਸੁਪਾਏ ਜਬ ਆਪੇ ਆਪ ਆਪਣੀ ਜੋਤ ਤਰੇ ਆਪਣ ਚਲ ਤਾਪ ਕਰਨੇ ਹਾਰ ਅਵਿਨਾਸੀ ਸੁਖ ਆਪਣ ਆਸਨ ਜਬ ਪੂਰਨ ਕਰਤਾ ਪ੍ਰਭ ਸੋਏ ਜਬ ਅਭਿਗਤ ਗੋਚਰ ਪ੍ਰਭੇਕਾ ਜਬ ਨਾਥ ਨਿਰੰਜਨ ਗੋਚਰ ਅਗਾਦੇ
1: ਕੌਣ ਬੰਧਨ
0: ਆਪਣ ਆਪ ਆਪ ਹੀ ਅਚਰਜਾ
1: ਆਪਣ ਰੂਪ ਆਪ ਹੀ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ
1: ਕੌਣ ਕੋ ਮਾਨ ਕੌਣ ਅਭਿਮਾਨ
0: ਜੈ ਸਰੂਪ ਕੇਵਲ ਜਗਦੀਸ਼
1: ਸਿਧਰ ਲਗਤ ਕੋ ਕੀਸ

0: ਆਪਨ ਸੰਗ ਬਣਾਈ
1: ਕਵਣ ਮਾਏ ਬਾ ਮਿੱਤਰ ਸੁਤਪਾਈ
0: ਜੇ ਸਰਬ ਕਲਾ ਪੇ ਪ੍ਰਵੀਨ
1: ਵੇਦਕ ਦੇਵ ਕਹਾ ਕੋ ਚੀਨ
0: ਜਬ ਆਪਨ ਆਪ ਆਪੁਰ ਧਰ
1: ਕੌਣ ਸਗਨ ਸਗਨ ਕਾਹ ਵਿਚਾਰੇ
0: ਜੇ ਆਪਨ ਊਚ ਆਪਨ ਆਪ ਨੇਰਾ
1: ਕੌਣ ਠਾਕਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹੇ

0: ਸਥਾਨ ਪੁਰਖ ਪਰਖ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਹੋਵੇ ਆਪਣ ਜਾਨ
1: ਹਰ ਧਨ ਖਾਟ ਚਲੇ ਦਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਗਿਆਨ ਸਰਬ ਤੇ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਨੇ ਬਖਸ਼ਿਸ਼ ਰਹਿਮਤ ਕੀਤੀ, ਸੇਵਕਾਂ ਦੀਆਂ ਮਨੋਕਾਮਨਾ ਸੰਪੂਰਨ ਕੀਤੀਆਂ, ਸਤਿਗੁਰ ਸੱਚੇ ਪਾਤਸ਼ਾਹ ਦਾ ਕੋਟਾਣ ਕੋਟ ਧੰਨਵਾਦ ਕਰਦੇ ਹੋਏ ਆਪ ਜੀ ਦੇ ਚਰਨਾਂ ਦਾ ਟੇਕ ਉਲਟਾ ਸਹਿਕ ਲੈ ਕੇ ਅੱਜ ਦੇ ਸੁਖਮਨੀ ਸਾਹਿਬ ਦੇਖ ਲੰਗਰਾਂ ਦੀ ਸੇਵਾ ਲਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖਣਾ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਧੰਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਗੁਰਪੁਰਬ ਮਨਾਉਂਦੇ, ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਸਰ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ। ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸੰਪੂਰਨ ਭੋਗ ਪਾਏ ਗਏ ਨੇ। ਸਤਿਗੁਰ ਸੱਚੇ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਰੱਖਣਾ, ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ, ਉਹਨਾਂ ਅਣਜਾਣ ਜਾਣ ਕੇ ਮਾਫ਼ ਕਰਨਾ, ਅੱਗੋਂ ਆਸ ਦੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ੀ, ਤੰਦਰੁਸਤੀਆਂ ਬਖਸ਼ਣੀਆਂ, ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ, ਪੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕਣੇ, ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਸਤਿਗੁਰ ਸੱਚੇ ਪਾਤਸ਼ਾਹ ਹੋਰ ਬੀਬੀਆਂ ਭੈਣਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ, ਪੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕਣੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ, ਗੁਰਮਤ ਅਨੁਸਾਰ ਸ਼ਮੂ ਨੂੰ ਭਾਵਨਾ ਸੰਪੂਰਨ ਕਰਨੀ ਆ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਕਿਰਤ ਕਮਾਈ 'ਚ ਵਾਧੇ ਬਖਸ਼ਣੇ। ਸਤਿਗੁਰ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ 'ਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਏ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਭਿਸ਼ਾਸ ਸਿੰਘ ਵਰਤੇ ਜੋ ਛਕੇ ਸੁਆਬਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲਿਆ ਆਪਣੇ ਮੁਕਾਰ ਪਹੁੰਚੋ, ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮਿਲਣ ਜਿਨ੍ਹਾਂ ਮਿਲਿਆ ਪਿਤਾ ਪੋਤਰ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਤੇਰੇ ਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਈ ਹਰਤਨ ਰਤਨ ਦੇ ਹਰਮਾਨਕ ਹਰ ਧੰਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾਂ ਬੀਜਿਆ ਭਗਤ ਖਾਏ ਖਰਚ ਰਹਿ ਨਿਖੁੱਟੇ ਨਾਹੀਂ ਹਲਤ ਪਲਤ ਹਰ ਧੰਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚ ਈ ਹਰ ਧਨ ਅਗਣ ਤਸਕਰੈ ਪਾਣੀਏ ਜਮ ਦੂਤੇ ਕਿਸੇ ਕਾ ਗਵਾਇਆ ਨਾ ਜਾਏ ਹਰ ਧਨ ਕੋ ਚੱਕਾ ਨੇੜ ਨਾ ਆਵੇ ਜਮ ਜਾ ਗਾਤੇ ਡੰਡ ਨਾ ਲਗਾਏ ਸਾਕਤੇ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਏ ਹਲਤੇ ਵਿੱਚ ਸਾਗ ਦੁਹੇਲੇ ਭਾਈ ਹੱਥੋਂ ਛੁੜ ਗਿਆ ਅੱਗੇ ਪਲਤ ਸਾਕਤ ਹਰ ਦਰ ਗੈ ਢੋਈ ਨਾ ਪਾਈ ਇਸ ਹਰ ਧਨ ਕਾ ਸ਼ਵ ਹਰ ਆਪ ਹੈ ਸੰਤੋ ਜਿਸਨ ਦੇ ਸੋ ਹਰ ਧਨ ਲੱਦ ਚਲਾਏ ਇਸ ਹਰ ਧੰਨੇ ਕਾ ਤੋਟਾ ਕਦਨ ਆਵੇ ਜਨ ਨਾਨਕ ਕੋ ਗੁਰ ਸੋ ਜੀ ਪਾਏ ਇਸ ਹਰ ਧਨ ਕਾ ਸ਼ਵ ਹਰ ਆਪ ਹੈ ਸੰਤੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੋੜ ਭਾਗੀ ਹੋ, ਜੋ ਬੀਬੀਆਂ ਦੇ ਹਫ਼ਤਾਵਾਰੀ ਦੀਵਾਨ ਵਿੱਚ ਬਾਣੀ ਗਾਇਨ ਕਰਕੇ, ਬਾਣੀ ਸਰਵਣ ਕਰਕੇ ਆਪਣੇ ਜਨਮ ਸਫਲੇ ਕਰ ਰਹੇ ਹੋ, ਸੋ ਬੀਬੀਆਂ ਭੈਣਾਂ ਵੱਲੋਂ ਆਈ ਹੋਈ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਗੁਰਮੁਖ ਪਰਿਵਾਰ ਨੇ ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ, ਗੁਰੂ ਮਹਾਰਾਜ ਨੇ ਮਨੋਕਾਮਨਾ ਪੂਰੀਆਂ ਕੀਤੀਆਂ ਹਨ। ਸੋ ਗੁਰੂ ਮਹਾਰਾਜ ਨੇ ਸ਼ੁਕਰਾਨਾ ਕਰਦੇ ਹੋਏ ਅੱਜ ਦੇਗ ਲੰਗਰਾਂ ਦੀ, ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸੋ ਸਤਿਗੁਰੂ ਸ੍ਰੀ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਹਰ ਸੋਮਵਾਰ ਨੂੰ ਇਸੇ ਤਰ੍ਹਾਂ 9:30 ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ 9:30 ਪਹੁੰਚ ਕੇ ਧੰਨਵਾਦੀ ਬਣਾਇਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਗੁਰੂ ਘਰ ਲੰਗਰ ਤਿਆਰ ਹੈ, ਦੇਗ ਬਾਹਰ ਵਰਤੀਚ ਰਹੀ ਹੈ, ਬਾਹਰ ਮਿਲੇਗੀ ਜੀ। ਸੋ ਗੁਰੂ ਘਰ ਲੰਗਰ ਤਿਆਰ ਹੈ, ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

நானுக்கு கோ

कर कृपा कृपाल आपे बख्शने सदा सदा जपी तेरा नाम सतगुर पाए।

रहना सकूं।

बिन खिन पल रह ना सको, खिन पल रह ना सको।

ਕਬ ਕੋ ਮੇਲੇ ਪੰਚ ਸੱਤ ਗਾਇਨ, ਕਬ ਕੋ ਰਾਗ ਧੁਨ ਉਠਾਵੇ, ਮੇਲਤ ਚੁਨਤ ਖਿਨ ਪਲ ਚਸਾ ਲਾਗੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਰਾਮ ਗੁਣ ਗਾਵੇ, ਓ ਰਾਮ ਗੁਣ ਗਾਵੇ, ਰਾਮ ਗੁਣ ਗਾਵੇ, ਰਾਮ ਗੁਣ।

ਲੋਕ ਪਤੀਨੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ।

ਹਿਰਦਾ ਸਦ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਤਾਂ ਜੈ ਜੈਕਾਰ ਕਰੇ ਸਭ ਕੋ ਜੈ ਜੈਕਾਰ ਕਰੇ ਸਭ ਕੋ ਜੈ ਜੈ

אדוני.

ਸਤਿਗੁਰੂ ਪਿਆਰਾ ਦੇਖਿਆ

छड़िया माया सुना।

Thank you.

दया की दया।

कर कर थाका, हाँ कर कर थाका, उपाव वो तेरे नानक गरीब।

ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ

Bible, Bible, Bible, Bible.

रस रस के रस मोर मत रस

बरस होए, बरस परसे बरस होए।

Vaheguru, Vaheguru, Vaheguru, Vaheguru, Vaheguru.

तेरा।

गुरु गोविंद सो